ਬਿਆਲੀ ਕਾਰਜਕ੍ਰਮ ਸੁਣਨ ਵਾਲੇ ਸਾਰੇ ਲੋਕਾਂ ਚੋਂ ਸੁਭਾਸ਼ ਠਾਕੁਰ ਦਾ ਪਿਆਰ ਭਰਿਆ ਨਮਸਕਾਰ। ਜੀ ਤਾਂ ਹਾਜ਼ਰ ਨੇ ਚੰਬਿਆਲੀ ਪ੍ਰੋਗਰਾਮ ਲੈ ਕਰਕੇ, ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹੜੀ ਅਸਾਂ ਨੇ ਗੱਲਬਾਤ ਕਰਨੀ ਸੀ ਹੈ ਜੀ ਸਾਂਸਦ ਆਦਰਸ਼ ਗ੍ਰਾਮ ਯੋਜਨਾ। ਅਤੇ ਦੇਖੋ ਜੀ, ਕੰਨੇ ਹੀ ਅਸਾਂ ਦੇ ਸਮਾਜ ਦੇ ਵਿੱਚ ਜਿਹੜੀ ਗਲਾਣੇ ਦੀ, ਵਿਵਹਾਰ ਕਰਨੇ ਦੀ, ਵਰਤਾਵ ਕਰਨੇ ਦੀ ਜਿਹੜੀ ਤਮੀਜ਼ ਹੈ, ਸੇ ਮੁੱਕਿਆ ਕਰਦੀ ਹੈ। ਕਿ ਜੋ ਕਿ ਦੇਖਾ ਜੀ, ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਤੁਸਾਂ ਜੋ ਹਰ ਪ੍ਰਕਾਰ ਦਾ ਮਾਣੂ ਜਿਹੜਾ ਹੈ ਸੇ ਮਿਲੀ ਜਾਣਾ। ਲੇਕਿਨ ਅਸਾਂ ਜਿਹੜੇ ਬੱਚੇ ਸਕੂਲ ਜਾਇਆ ਕਰਦੇ ਹਨ, ਤਿੱਤੇ ਤਾਂ ਸਿੱਖਿਆ ਕਰਦੇ ਹਨ, ਲੇਕਿਨ ਫਿਰ ਵੀ ਅਸਾਂ ਦੇ ਜਿਹੜੇ ਬਜ਼ੁਰਗ ਹਨ, ਸੇ ਅਸਾਂ ਜੋ ਇਹ ਬੋਲਦੇ ਕਿ ਦੇਖਾ ਜੀ, ਅੱਜ ਕੱਲ੍ਹ ਫਲਾਣੇ ਦੇ ਬੱਚੇ ਜਿਹੜੀ ਅਸੀਂ ਗਲਾਣੇ ਦੀ ਤਮੀਜ਼ ਨਹੀਂ ਰਹੀ ਦੀ ਹੈ। ਅਤੇ ਜੋ ਪਤਾ ਹੀ ਨਹੀਂ ਚੱਲਦਾ ਕਿ ਛੋਟੇ ਕਨੇ ਕਿਵੇਂ ਵਰਤਾਵ ਕਰਨਾ, ਵੱਡੇ ਮਾਣੂ ਕਨੇ ਕਿਵੇਂ ਤਮੀਜ਼ ਕਨੇ ਗੱਲ ਕਰਨੀ, ਅਤੇ ਆਪਣੇ ਜਿਹੜੇ ਬਰਾਬਰ ਦੇ ਇਨਸਾਨ ਹੈ ਤਿਨਾਂ ਕਨੇ ਵੀ ਕਿਵੇਂ ਵਰਤਾਵ ਕਰਨਾ। ਮਾਣੂ ਕੁਛ ਪਤਾ ਨਹੀਂ ਚਿੜਚਿੜੇ ਹੋਏ ਜਾਇਆ ਕਰਦੇ ਹਨ, 24 ਘੰਟੇ ਫੋਨਾਂ ਪਰ ਲੱਗੇ ਦੇ ਹੁੰਦੇ ਹੈ ਨਾ ਜੀ। ਅਤੇ ਅਬ ਔਫਲਾਈਨ ਜਿਹੜੇ ਅਸੀਂ ਕੰਮਕਾਰ ਕਰਦੇ, ਅਤੇ ਇਸਕਾ ਜ਼ਿਆਦਾ ਜਿਹੜੇ ਹੈ ਸੇ ਅਸੀਂ ਔਨਲਾਈਨ ਲੱਗੇ ਦੇ ਰਹਿੰਦੇ। ਅਬ ਇੱਕ ਕੁਛ ਟਾਈਮ ਪਹਿਲੇ ਪੂਰੇ ਭਾਰਤ ਵਰਸ਼ ਦੇ ਵਿੱਚ ਇੱਕ ਸਰਵੇ ਹੋਇਆ, 33 ਦੇ ਵਿੱਚ ਤਕਰੀਬਨ 17 ਸਕੂਲ ਥੇ, ਤਾਂ 5000 ਬੱਚੇ ਜਿਹੜੇ ਥੇ ਤਿਨ੍ਹਾਂ ਦਾ ਇੱਕ ਸੈਂਪਲ ਜਿਹੜਾ ਸੀ ਲਿੱਤਾ ਗਿਆ, ਤਿਨ੍ਹਾਂ ਦਾ ਸਰਵੇ ਕੀਤਾ ਗਿਆ। ਤਾਂ ਦੇਖਾ ਜੀ, ਸੇ ਕਮ 62% ਬੱਚੇ ਜਿਹੜੇ ਥੇ ਸੇ 7 ਘੰਟੇ ਕਾ ਜ਼ਿਆਦਾ ਮੋਬਾਈਲ ਪਰ ਜਿਹੜੇ ਹੈ ਸੇ ਆਪਣੇ ਘਰੇ ਬਿਤਾਇਆ ਕਰਦੇ ਹਨ। ਤਾਂ ਵੀ ਤੁਸੀਂ ਇਹ ਸੋਚੋ ਬਈ, 62% ਬੱਚਾ ਅਗਰ 7 ਘੰਟੇ ਕਾ ਜ਼ਿਆਦਾ ਮੋਬਾਈਲ ਪਰ ਬਿਤਾਇਆ ਕਰਦਾ ਹੈ, ਤਾਂ ਤਿੰਨੀ ਕੁਛ ਟਾਈਮ ਜਿਹੜਾ ਸੇ ਪੜ੍ਹਾਈ ਕਰਨੀ, ਕੁਛ ਟਾਈਮ ਤਿੰਨੀ ਆਪਣਾ ਹੋਮਵਰਕ ਕਰਨਾ ਹੈ ਨਾ, ਅਤੇ ਕੁਛ ਟਾਈਮ ਜਿਹੜਾ ਹੈ ਸੇ ਤਿੰਨੀ ਆਪਣੇ ਟੱਬਰ ਕਨੇ ਗਲਾਣਾ, ਅਤੇ ਇਹ ਜਿਹੜੀ ਖਰੇ ਖੋਟੇ ਦੀ ਜਿਹੜੀ ਤਮੀਜ਼ ਹੈ ਸੇ ਵੀ ਮਾਣੂ ਜੋ ਤਾਂ ਹੀ ਆਉਣੀ ਜੇ ਅਸੀਂ ਸਮਾਜ ਦੇ ਵਿੱਚ ਢੰਗ ਕਨੇ ਵਰਤਾਵ ਕਰੀਏ। ਅਸੀਂ ਤਾਂ ਵਰਤਾਵ ਹੀ ਨਹੀਂ ਕਰੇ ਕਰਦੇ, ਅਸੀਂ ਤਾਂ ਆਪਣੇ ਮਾਂ ਬਾਪ ਕਨੇ ਨਹੀਂ ਗਲਾਇਆ ਕਰਦੇ, ਆਪਣੇ ਦੋਸਤਾਂ ਕਨੇ ਬਾਹਰ ਖੇਲਣੇ ਨਹੀਂ ਜਾਇਆ ਕਰਦੇ, ਅਸੀਂ ਤਾਂ 24 ਘੰਟੇ ਜਿਹੜੇ ਹੈ ਸੇ ਔਨਲਾਈਨ ਹਨ। ਅਤੇ ਬੋਲਣ ਦਾ ਮਤਲਬ ਇਹ ਹੈ ਕਿ ਇਹ ਬੜੀ ਵੱਡੀ ਬਿਮਾਰੀ ਹੈ, ਅਤੇ ਅੱਜ ਦੇ ਦੌਰ ਦੇ ਵਿੱਚ ਜਿਹੜੇ ਅਸਾਂ ਦੇ ਨੈਤਿਕ ਮੁੱਲ ਹੈ ਸੇ ਬੜੇ ਭਾਰੀ ਜ਼ਰੂਰੀ ਹੈ, ਤਾਂ ਹੀ ਅਸ ਦਾ ਸਮਾਜ ਜਿਹੜਾ ਸੀ ਅੱਗੇ ਸਹੀ ਤਰੀਕੇ ਕਨੇ ਜਿਹੜਾ ਹੈ ਸੇ ਵਧੀ ਸਕਦਾ। ਅਤੇ ਇਸ ਪਰ ਗੱਲਬਾਤ ਤਾਂ ਹੋਣੀ ਹੈ, ਅਤੇ ਕਨੇ ਦੇਖਾ ਜੀ, ਚੰਬਿਆਲੀ ਦੇ ਵਿੱਚ ਤੁਸਾਂ ਜੋ ਸੁਣਾਉਣੀ ਨਾਈ ਤਾਜ਼ੀ ਖਬਰਾਂ। ਲੇਕਿਨ ਪ੍ਰੋਗਰਾਮ ਦੀ ਸ਼ੁਰੂਆਤ ਕਰਦੀ ਜੀ ਕਿਸ਼ੋਰ ਕੁਮਾਰ ਦੇ ਗਾਏ ਇਸ ਚੰਬਿਆਲੀ ਲੋਕ ਗੀਤ ਦੇ ਕਨੇ।

ਹਾਂਜੀ, ਤੂੰ ਸੁਣਿਆ ਤੁਸੀਂ ਲੋਕੀ, ਅਤੇ ਅਸੀਂ ਗੱਲਬਾਤ ਜਿਹੜੀ ਅਸੀਂ ਕਰਿਆ ਕਰਦੇ ਹਾਂ ਨੈਤਿਕ ਮੁੱਲਿਆਂ। ਦੇਖੋ ਜੀ, ਜੀਆਂ ਅਸਾਂ ਦੀ ਤਿੰਨ ਬੁਨਿਆਦੀ ਜ਼ਰੂਰਤਾਂ ਹਨ, ਰੋਟੀ, ਕੱਪੜਾ ਅਤੇ ਮਕਾਨ। ਤੀਆਂ ਹੀ ਅੱਜ ਦੇ ਦੌਰ ਦੇ ਵਿੱਚ ਨੈਤਿਕ ਮੁੱਲ ਜਿਹੜੇ ਹੈ ਅਸੀਂ ਅਸਾਂ ਦੀ ਬੁਨਿਆਦੀ ਜ਼ਰੂਰਤ ਬਣ ਚੁੱਕੇ ਦੇ ਹਨ। ਦੇਖੋ ਜੀ, ਨੈਤਿਕ ਮੁੱਲ ਜਿਹੜੇ ਹੈ ਅਸੀਂ ਸਹੀ ਕਨੇ ਗਲਤ ਦਾ ਫਰਕ ਜਿਹੜਾ ਅਸੀਂ ਦੱਸਦੇ ਕਿ ਜੋ ਕਿ ਅਸਾਂ ਦੇ ਦਿਮਾਗ ਦੇ ਵਿੱਚ ਇਤਨੀ ਤਾਕਤ ਹੁੰਦੀ ਕਿ ਇਸੇ ਸਹੀ ਅਤੇ ਗਲਤ ਚੀਜ਼ ਦੀ ਪਛਾਣ ਕਰੇ। ਅਤੇ ਅਗਰ ਨੈਤਿਕ ਮੁੱਲ ਨਹੀਂ ਹੋਣਗੇ ਤਾਂ ਮਨ ਜਿਹੜਾ ਹੈ

ਅਤੇ ਸਹੀ ਅਤੇ ਗਲਤ ਦੀ ਪਛਾਣ ਜਿਹੜਾ ਸੀ ਨਹੀਂ ਕਰਦਾ। ਅਤੇ ਇਸ ਦੇ ਕੰਨੇ ਜਿਹੜਾ ਹੈ ਸੀ ਅਸਾਂ ਦਾ ਚਰਿੱਤਰ ਬਣਦਾ, ਅਸਾਂ ਦੇ ਲੱਛਣ ਠੀਕ ਹੁੰਦੇ। ਬੋਲਦੇ ਵੀ ਹੈ ਨਾ ਜੀ ਕਿ ਕੰਡਾ ਜਿਹੜਾ ਹੈ ਸੀ ਉਮਰ ਦਾ ਹੀ ਤਿੱਖਾ ਹੁੰਦਾ। ਬੋਲਣ ਦਾ ਮਤਲਬ ਇਹ ਹੈ ਕਿ ਅਸਾਂ ਜੋ ਸ਼ੁਰੂ ਪਰਿਵਾਰ ਦੇ ਵਿੱਚ ਹੀ ਪਤਾ ਲੱਗ ਜਾਂਦਾ ਕਿ ਇਸ ਬੱਚੇ ਜੋ ਕਦੇ ਸੰਸਕਾਰ ਜਿਹੜੇ ਅਸੀਂ ਮਿਲੇ ਦੇ ਹਨ। ਅਤੇ ਬੱਚਿਆਂ ਜੋ ਬਿਲਕੁਲ ਸ਼ੁਰੂ ਕਾ ਹੀ ਸਕੂਲਾਂ ਨਹੀਂ ਜਾਂਦਾ ਅਤੇ ਇਸਕਾ ਪਹਿਲੇ ਕਾ ਹੀ, ਕਿਉਂਕਿ ਪਹਿਲੇ ਗੁਰੂ ਜਿਹੜੇ ਹੈ ਸੇ ਮਾਂ ਬਾਪ ਹੁੰਦੇ। ਅਤੇ ਤਿਸ ਜੋ ਖਰੇ ਸੰਸਕਾਰ ਦੇਣੇ ਅਸਾਂ ਸਾਰਿਆਂ ਦਾ ਜਿਹੜਾ ਸੇ ਫਰਜ਼ ਬਣਦਾ। ਅਤੇ ਲੋਕਾਂ ਵਿੱਚ ਕੀਆਂ ਗਲਾਣਾ, ਭਾਈਚਾਰੇ ਦੇ ਵਿੱਚ ਕੀਆਂ ਗਲਾਣਾ, ਕਿਆ ਗਲਾਣਾ, ਕਿਹਦੇ ਆ ਵਰਤਾਵ ਕਰਨਾ ਅਤੇ ਸਹੀ ਫੈਸਲੇ ਲੈਣੇ ਅਤੇ ਇੱਕ ਸਹੀ ਮਾਣੂ ਬਣਨ ਦੇ ਵਿੱਚ ਅਸਾਂ ਦੀ ਜਿਹੜੀ ਹੈ ਸੇ ਨੈਤਿਕ ਮੁੱਲਿਆ ਇਮਦਾਦ ਕਰਦੇ। ਇਮਾਨਦਾਰੀ ਸਾਰਿਆਂ ਕਾ ਵੱਡਾ ਬੋਲਦੇ ਕਿ ਨੈਤਿਕ ਮੁੱਲਿਆ ਹੈ। ਦੇਖਾ ਜੀ, ਅਸਾਂ ਜੋ ਹਮੇਸ਼ਾ ਹੀ ਸੱਚ ਬੋਲਣਾ ਚਾਹੀਦਾ, ਸਹੀ ਕੰਮ ਕਰਨੇ ਚਾਹੀਦੇ, ਅਤੇ ਉਸ ਟਾਈਮ ਵੀ ਸੱਚ ਬੋਲਣਾ ਚਾਹੀਦਾ ਜਿਸ ਟਾਈਮ ਕੋਈ ਵੀ ਅਸਾਂ ਜੋ ਦਿਖਿਆ ਨਹੀਂ ਕਰਦਾ। ਇਹ ਨਹੀਂ ਕਿ ਪਿੱਠ ਵਿੱਚ ਕੁਛ ਹੋਰ ਹੈ ਵਰਤਾਵ ਤੁਸਾਂ ਦਾ ਅਤੇ ਮੂੰਹ ਦੇ ਅੱਗੇ ਆਏ ਤਾਂ ਤੁਸਾਂ ਦਾ ਵਰਤਾਵ ਜਿਹੜਾ ਸੀ ਇੱਕਦਮ ਬਦਲੀ ਜਾਂਦਾ। ਇਹਦੇ ਆਮਾਂ ਨੂੰ ਨਹੀਂ ਹੋਣਾ ਚਾਹੀਦਾ, ਸੇ ਤੁਸਾਂ ਦੇ ਚਰਿੱਤਰ ਦੇ ਵਿੱਚ ਜਿਹੜਾ ਹੈ ਸੇ ਤੁਸਾਂ ਦੇ ਵਿਅਕਤੀਤਵ ਦੇ ਵਿੱਚ ਨਹੀਂ ਆਉਣਾ ਚਾਹੀਦਾ। ਤਾਂ ਇੱਕ ਹੋਰ ਗੱਲ ਇਹ ਹੈ ਕਿ ਜਿਸ ਟਾਈਮ ਅਸੀਂ ਬੱਚਿਆਂ 'ਚ ਸਕੂਲ ਭੇਜਦੇ ਤਾਂ ਇੱਕ ਹੋਰ ਗੁਣ ਜਿਹੜਾ ਸੀ ਬੜਾ ਜ਼ਰੂਰੀ ਹੈ, ਸੇ ਹੈ ਦੂਜੇ ਮਾਣੂ ਜੋ ਸਮਝਣਾ, ਦੂਜੇ ਮਾਣੂ ਦੀ ਭਾਵਨਾ ਜਿਹੜੀ ਹੈ ਸੀ ਤਿੰਨਾਂ ਜੋ ਸਮਝਣਾ, ਅਤੇ ਦੂਜੇ ਮਾਣੂ ਦੇ ਇਮਦਾਦ ਦੇ ਵਾਸਤੇ ਹਮੇਸ਼ਾ ਹੀ ਤਿਆਰ ਰਹਿਣਾ। ਠੀਕ ਹੈ ਜੀ, ਅਤੇ ਆਪਣੇ ਵਾਸਤੇ ਨਹੀਂ ਜੀਣਾ, ਕਿ ਜੋ ਕਿ ਮਾਣੂ ਸੇ ਨਹੀਂ ਹੁੰਦਾ ਜੀ ਜਿਹੜਾ ਕਿ ਆਪਣੇ ਵਾਸਤੇ ਜੀਂਦਾ। ਮਾਣੂ ਨੇ ਦੂਜਿਆਂ ਵਾਸਤੇ ਜੀਣਾ ਹੈ, ਸਮਾਜ ਦੇ ਵਾਸਤੇ ਜੀਣਾ ਹੈ, ਭਾਈਚਾਰੇ ਦੇ ਵਾਸਤੇ ਜੀਣਾ ਹੈ, ਤਾਂ ਹੀ ਅਸਾਂ ਦਾ ਦੇਸ਼ ਜਿਹੜਾ ਸੀ ਅੱਗੇ ਵਧ ਸਕਦਾ। ਅਤੇ ਦੂਜੇ ਜਿਹੜੇ ਜੀਵ ਹੈ ਤਿੰਨਾਂ ਦੇ ਪ੍ਰਤੀ ਦਇਆ ਪਿਆਰ ਦੀ ਭਾਵਨਾ ਜਿਹੜੀ ਹੈ ਸੀ ਅਸਾਂ ਨੇ ਰੱਖਣੀ ਹੈ। ਅਤੇ ਇਹ ਵੀ ਦੇਖਣਾ ਹੈ ਕਿ ਆਪਣੇ ਇੱਕ ਵੱਡਾ ਮਾਣੂ ਹੈ ਅਤੇ ਇਸਦੀ ਇੱਜ਼ਤ ਕਿਵੇਂ ਕਰਨੀ ਹੈ, ਛੋਟੇ ਮਾਣੂ ਦੀ ਇੱਜ਼ਤ ਕਿਵੇਂ ਕਰਨੀ ਹੈ, ਅਤੇ ਬਰਾਬਰ ਵਾਲੇ ਦਾ ਕਿਵੇਂ ਵਰਤਾਵ ਕਰਨਾ ਹੈ, ਅਤੇ ਕੁਦਰਤ ਦੀ ਚੀਜ਼ਾਂ ਦੀ ਵੀ ਅਸਾਂ ਨੇ ਇੱਜ਼ਤ ਕਰਨੀ ਹੈ। ਅਤੇ ਇਹ ਜਿਹੜਾ ਹੈ ਸੇ ਸਾਰੇ ਨੈਤਿਕ ਮੁੱਲਿਆ ਅਸਾਂ ਜੋ ਸਿਖਾਉਂਦੇ। ਅਤੇ ਦੇਖਾ ਜੀ, ਨੈਤਿਕ ਮੁੱਲਿਆ ਕੰਨੇ ਅਸਾਂ ਦੇ ਚਰਿੱਤਰ ਦਾ ਨਿਰਮਾਣ ਹੁੰਦਾ। ਸਮਾਜ ਦੇ ਵਿੱਚ ਅਸੀਂ ਜਿਵੇਂ ਵੱਡੇ ਹੁੰਦੇ ਤਾਂ ਤਾਲਮੇਲ ਕਿਵੇਂ ਬਿਠਾਉਣਾ ਹੈ, ਹਰ ਮਾਣੂ ਕਨੇ ਕਿਸ ਹਿਸਾਬ ਦੇ ਵਿੱਚ ਕਿਵੇਂ ਵਰਤਾਵ ਕਰਨਾ ਹੈ ਅਤੇ ਕਿਵੇਂ ਮੇਲਜੋਲ ਰੱਖਣਾ ਹੈ, ਇਹ ਨੈਤਿਕ ਮੁੱਲਿਆ ਹੀ ਦੱਸਦੇ। ਅਤੇ ਇਸ ਦੇ ਕੰਨੇ ਅਸਾਂ ਦੇ ਵਿੱਚ ਵਿਸ਼ਵਾਸ ਵੀ ਆਉਂਦਾ ਅਤੇ ਤਾਲਮੇਲ ਦੀ ਜਿਹੜੀ ਕਮੀ ਹੈ ਸੀ ਵੀ ਦੂਰ ਹੁੰਦੀ। ਅਤੇ ਜਿਸ ਟਾਈਮ ਅਸਾਂ ਜੋ ਕੋਈ ਘੱਟਣ ਟਾਈਮ ਆਉਂਦਾ ਜਾਂ ਕੋਈ ਮੁਸੀਬਤ ਆਉਂਦੀ ਤਾਂ ਤਿਸ ਦੇ ਵਿੱਚ ਵੀ ਮਾਣੂ ਜਿਹੜਾ ਹੈ ਸੇ ਨੀ ਡਗਮਗਾਉਂਦਾ, ਅਗਰ ਤਿਸ ਦੇ ਜਿਹੜੇ ਨੈਤਿਕ ਮੁੱਲਿਆ ਹਨ ਸੇ ਠੀਕ ਰਹਿਣ। ਤਾਂ ਅੱਜ ਦੇ ਦੌਰ ਦੇ ਵਿੱਚ ਨੈਤਿਕ ਮੁੱਲੇ ਜਿਹੜੇ ਹੈ ਸੇ ਬੜੇ ਭਾਰੀ ਜ਼ਰੂਰੀ ਹਨ। ਅਤੇ ਦੇਖੋ ਜੀ, ਅਬ ਅਗਲਾ ਲੋਕ ਗੀਤ ਤੁਸਾਂ ਜੋ ਸੁਣਾਉਣਾ ਰੋਸ਼ਨੀ ਦੇਵੀ ਅਤੇ ਹੇਤ ਰਾਮ ਕੈਂਥਾ ਦੀ ਆਵਾਜ਼ ਦੇ ਵਿੱਚ।

ਜਿੱਥੇ ਤੁਸੀਂ ਸੁਣੇ ਲੋਕ ਗੀਤ, ਬੜਾ ਹੀ ਪੁਰਾਣਾ ਅਤੇ ਬੜਾ ਹੀ ਮਸ਼ਹੂਰ ਲੋਕ ਗੀਤ ਹੈ ਸਾਡੇ ਚੰਬੇ ਦਾ। ਆਪ ਸੁਣਦੇ ਜੀ ਚੰਬਿਆਲੀ ਦੇ ਵਿੱਚ ਕੁਛ ਨਵੀਂ ਤਾਜ਼ੀ ਖਬਰਾਂ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਬੋਲਿਆ ਕਿ ਆਉਣ ਵਾਲੀ ਮੁਸੀਬਤਾਂ ਘਰ ਨਿਪਟਣ ਵਾਸਤੇ PWD ਮਹਿਕਮੇ ਜੋ ਨਵੀਂ ਤਕਨੀਕ ਅਪਣਾਉਣੀ ਪਾਉਣੀ। ਅੱਜ ਸ਼ਿਮਲੇ ਵਿੱਚ ਉੱਤਰ ਇਲਾਕਾਈ ਗੱਲਬਾਤ ਦੀ ਪ੍ਰਧਾਨਗੀ ਕਰਦੇ ਹੋਏ ਤਿਨ੍ਹਾਂ ਨੇ ਇਹ ਗੱਲ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿੱਚ ਪਿਛਲੇ 12 ਸਾਲਾਂ ਵਿੱਚ ਸਾਰਿਆਂ ਦਾ ਸਾਥ, ਸਾਰਿਆਂ ਦੀ ਤਰੱਕੀ, ਸਾਰਿਆਂ ਦਾ ਭਰੋਸਾ ਅਤੇ ਸਾਰਿਆਂ ਦੀ ਕੋਸ਼ਿਸ਼, ਇਹਨਾਂ ਗੱਲਾਂ ਪਰ ਦੇਸ਼ ਦੇ ਵਿੱਚ ਖਾਸੀ ਤਰੱਕੀ ਹੋਈ ਦੀ ਹੈ ਅਤੇ ਸਰਕਾਰ ਨੇ ਗਰੀਬਾਂ, ਕਿਸਾਨਾਂ, ਔਰਤਾਂ ਅਤੇ ਨੌਜਵਾਨ

ਨੌਜਵਾਨਾਂ ਜੋ ਮਜ਼ਬੂਤ ਕਰਨੇ ਅਤੇ ਤਿੰਨਾਂ ਦੇ ਕਲਿਆਣ ਵਾਸਤੇ ਕਈ ਸਕੀਮੇ ਵੀ ਸ਼ੁਰੂ ਕੀਤੀ ਦੀ ਹਨ। ਰਾਸ਼ਟਰੀ ਪ੍ਰੀਖਿਆ ਏਜੰਸੀ NTA ਦੇ ਕੱਲ੍ਹ ਹੋਣ ਵਾਲੇ ਨੀਟ UG ਦੇ ਦੁਬਾਰਾ ਇਮਤਿਹਾਨ ਦੀ ਸਾਰੀ ਤਿਆਰੀਆਂ ਪੂਰੀ ਕਰ ਲਿੱਤੀ ਗਈ ਦੀ ਹਨ। NTA ਨੇ ਬੋਲਿਆ ਕਿ ਇਹ ਦੁਬਾਰਾ ਹੋਣ ਵਾਲਾ ਪੇਪਰ ਦੇਸ਼ ਭਰ ਦੇ 55 ਸ਼ਹਿਰਾਂ ਅਤੇ ਵਿਦੇਸ਼ਾਂ ਦੇ 14 ਸ਼ਹਿਰਾਂ ਵਿੱਚੋਂ ਹੋਣਾ। 22,79,000 ਕਾ ਜ਼ਿਆਦਾ ਬੱਚੇ ਇਸ ਪੇਪਰ ਦੇ ਵਿੱਚ ਬੈਠਣੇ ਜਾਇਆ ਕਰਦੇ ਹਨ ਅਤੇ ਕੱਲ੍ਹ ਪੂਰੀ ਦੁਨੀਆ ਦੇ ਵਿੱਚ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾਣਾ ਅਤੇ ਇਸ ਸਾਲ ਇਸਦਾ ਵਿਸ਼ਾ ਹੈ ਜੀ ਸਿਹਤ ਵਾਸਤੇ ਯੋਗ। ਤਾਂ ਇਹ ਤੱਥੀ ਜੀ ਚੰਬਿਆਲੀ ਦੇ ਵਿੱਚ ਕੁਛ ਨਵੀਂ ਤਾਜ਼ੀ ਖਬਰਾਂ। ਅਬਾ ਸਾਨੇ ਗੱਲਬਾਤ ਕਰਨੀ ਜੀ ਭਾਰਤ ਸਰਕਾਰ ਦੀ ਇੱਕ ਹੋਰ ਸਕੀਮ ਦੇ ਬਾਰੇ ਵਿੱਚ ਸੀ ਹੈ ਜੀ, ਸਾਂਸਦ ਆਦਰਸ਼ ਗ੍ਰਾਮ ਯੋਜਨਾ। ਦੇਖੋ ਜੀ, ਉਹੀਆਂ ਤਾਂ ਪ੍ਰਦੇਸ਼ ਦੀ ਸਰਕਾਰ ਹੈ, ਕੇਂਦਰ ਦੀ ਸਰਕਾਰ ਟੈਮਾਂ ਟੈਮਾਂ ਪਰ ਜਿਹੜੀ ਹੈ ਸੀ ਕਈ ਪ੍ਰਕਾਰ ਦੀ ਜਨ ਕਲਿਆਣ ਲੋਕਾਂ ਦੀ ਭਲਾਈ ਦੀ ਸਕੀਮਾਂ ਜਿਹੜੀ ਹੈ ਸੇ ਆਉਣਦੀ ਅਤੇ ਇਹ ਸਕੀਮ ਵੀ ਦੇਈ ਹੈ। ਦੇਖਾ ਜੀ ਕਿ ਜਿਸ ਦੇ ਵਿੱਚ ਜਿਹੜਾ ਹੈ ਸੇ ਅਸਾਂ ਨੇ ਇੱਕ ਸੁਪਨਾ ਦੇਖਿਆ ਕਿ ਅਸਾਂ ਦੇ ਗ੍ਰਾਂ ਜਿਹੜੇ ਹੈ ਸੇ ਸਾਫ਼ ਸੁਥਰੇ ਰਹਿਣੇ ਚਾਹੀਦੇ, ਤਿੰਨਾਂ ਦੇ ਵਿੱਚ ਹਰੇਕ ਬੁਨਿਆਦੀ ਸਹੂਲਤ ਹੋਣੀ ਚਾਹੀਦੀ। ਅਭੀ ਜੀਆਂ ਸ਼ਹਿਰਾਂ ਦੇ ਵਿੱਚ ਸਹੂਲਤਾਂ ਹੁੰਦੀ, ਚਾਹੇ ਸੇ ਪੜ੍ਹਾਈ ਲਿਖਾਈ ਦੀ ਹੈ, ਚਾਹੇ ਸਿਹਤ ਦੇ ਬਾਰੇ ਵਿੱਚ ਹੈ, ਸੇ ਸਾਰੀ ਜਿਹੜੀ ਹੈ ਸੇ ਗ੍ਰਾਂ ਦੇ ਵਿੱਚ ਹੋਣੀ ਚਾਹੀਦੀ, ਖਰੀ ਸੜਕੇ ਹੋਣੀ ਚਾਹੀਦੀ। ਅਤੇ ਇਹ ਜਿਹੜੀ ਸਾਂਸਦ ਆਦਰਸ਼ ਗ੍ਰਾਮ ਯੋਜਨਾ ਹੈ, ਇਹ ਭਾਰਤ ਸਰਕਾਰ ਨੇ 11 ਅਕਤੂਬਰ 2014 ਜੋ ਸ਼ੁਰੂ ਕੀਤੀ ਸੀ। ਤਾਂ ਇਸਦਾ ਮੇਨ ਕੰਮ ਜਿਹੜਾ ਹੈ ਸੇ ਹੈ ਜੀ ਕਿ ਅਸਾਂ ਦੇ ਗ੍ਰਾਂ ਦੀ ਤਰੱਕੀ। ਇਸ ਵਿੱਚ ਹਰ ਗ੍ਰਾਂ ਜੋ ਸਮਾਜਿਕ ਤੌਰ ਪਰ ਜਿਹੜਾ ਹੈ ਸੇ ਮਜ਼ਬੂਤ ਕੀਤਾ ਜਾਣਾ, ਮਤਲਬ ਕਿ ਤੀਤੇ ਦੇ ਜਿਹੜੇ ਮਾਣੂ ਹੋਣੇ ਸੇ ਪੜ੍ਹੇ ਲਿਖੇ ਹੋਣੇ, ਤਿੰਨਾਂ ਦੇ ਵਿੱਚ ਭਾਈਚਾਰੇ ਦਾ ਜਿਹੜਾ ਇੱਕ ਭਾਵ ਹੋਣਾ, ਊਂਚ ਨੀਚ ਦਾ ਕੋਈ ਭੇਦਭਾਵ ਨਹੀਂ ਹੋਣਾ ਅਤੇ ਮਾਲੀ ਤੌਰ ਪਰ ਵੀ ਸੇ ਅੱਗੇ ਹੋਣੇ। ਮਤਲਬ ਕਿ ਇਹ ਤੁਸੀਂ ਬੋਲ ਸਕਦੇ ਕਿ ਤੀਤੇ ਦੇ ਮਾਣੂ ਜਿਹੜੇ ਸੇ ਗਰੀਬ ਨਹੀਂ ਹੋਣੇ ਅਤੇ ਹੋਰ ਵੀ ਸਹੂਲਤਾਂ ਜਿਹੜੀ ਹੈ ਸੇ ਤੀਤੇ ਹੋਣੇ ਚਾਹੀਦੇ, ਤਾਂ ਕਿ ਜਿਹੜੇ ਆਸੇ ਪਾਸੇ ਦੇ ਹੋਰ ਵੀ ਗ੍ਰਾਂ ਹਨ ਸੇ ਇਸਦਾ ਇੱਕ ਉਦਾਹਰਣ ਲੈ ਕਰਕੇ, ਇੱਥੇ ਦੇ ਮਾਣੂਆਂ ਦਾ ਤਜੁਰਬਾ ਲੈ ਕਰਕੇ ਸਿੱਖ ਲੈ ਸਕਦੇ ਅਤੇ ਆਪਣੇ ਗ੍ਰਾਂ ਜੋ ਵੀ ਜਿਹੜਾ ਹੈ ਸੇ ਸਾਫ਼ ਸੁਥਰਾ ਅਤੇ ਬੁਨਿਆਦੀ ਜਿਹੜੀ ਜ਼ਰੂਰਤਾਂ ਹੈ ਸੇ ਤੀਸੀ ਗ੍ਰਾਂ ਦੇ ਵਿੱਚ ਜਿਹੜੀ ਹੈ ਸੇ ਮਿਲੀ ਜਾਏ। ਇਹ ਸਕੀਮ ਲੋਕਾਂ ਦੇ ਨੇਤਾ ਜੈ ਪ੍ਰਕਾਸ਼ ਨਾਰਾਇਣ ਦੇ ਵਿਚਾਰਾਂ ਅਤੇ ਮਹਾਤਮਾ ਗਾਂਧੀ ਦੇ ਦਿਖੇ ਗਏ ਹਰ ਗ੍ਰਾਂ ਦੇ ਸੁਪਨੇ ਦੇ ਹਿਸਾਬ ਕਨੇ ਜਿਹੜੀ ਹੈ ਸੇ ਇਹ ਸਕੀਮ ਬਣਾਈ ਗਈ ਦੀ ਹੈ। ਅਤੇ ਮਹਾਤਮਾ ਗਾਂਧੀ ਨੇ ਕਿਆ ਸੁਪਨਾ ਦੇਖਿਆ ਥਾ ਕਿ ਅਸਾਂ ਦੇ ਗ੍ਰਾਂ ਜਿਹੜੇ ਸੇ ਕਿਹਦੇ ਹੋਣੇ ਚਾਹੀਦੇ, ਤਾਂ ਸਾਂਸਦ ਆਦਰਸ਼ ਗ੍ਰਾਮ ਯੋਜਨਾ ਦੇ ਵਿੱਚ ਬੁਨਿਆਦੀ ਜਿਹੜੀ ਗੱਲ ਹੈ ਸਹੀ ਛੁਪੀ ਦੀ ਹੈ। ਅਤੇ ਦੇਖਾ ਜੀ, ਇਸ ਦੇ ਵਿੱਚ ਹੋਣਾ ਕਿਆ ਹੈ, ਮਕਸਦ ਕਿਆ ਹੈ, ਹਰ ਸਾਂਸਦ ਜੋ ਇੱਕ ਗ੍ਰਾਂ ਜਿਹੜਾ ਸੀ ਗੋਦ ਲੈਣਾ ਅਤੇ 30 ਗ੍ਰਾਂ ਦੇ ਵਿੱਚ ਬੁਨਿਆਦੀ ਢਾਂਚਾ ਮਜ਼ਬੂਤ ਕਰਨਾ, ਗ੍ਰਾਂ ਦੇ ਵਿੱਚ ਪੱਕੇ ਮਕਾਨ ਹੋਣੇ ਚਾਹੀਦੇ, ਸਾਫ਼ ਸਫਾਈ ਹੋਣੀ ਚਾਹੀਦੀ, ਪੀਣੇ ਦਾ ਜਿਹੜਾ ਹੈ ਸੇ ਸਾਫ਼ ਪਾਣੀ ਸਾਰੀਆਂ ਜੋ ਜਿਹੜਾ ਹੈ ਸੇ ਮਿਲਣਾ ਚਾਹੀਦਾ ਅਤੇ ਹਰ ਕਿਸੇ ਜੋ ਬਰਾਬਰ ਹੱਕ ਹੋਣਾ ਚਾਹੀਦਾ। ਅਤੇ ਇਸਦੇ ਕੰਨੇ ਜਿਹੜੀ ਖੇਤੀ ਹੋਣੀ ਅਤੇ ਕਿਸਾਨੀ ਹੋਣੀ, ਇਸ ਦੇ ਵਿੱਚ ਨਵੀਂ ਨਵੀਂ ਤਕਨੀਕਾਂ, ਨਵੇਂ ਨਵੇਂ ਜਿਹੜੇ ਹੈ ਸੇ ਬੀਜ, ਕਈ ਪ੍ਰਕਾਰ ਦੀ ਜਿਹੜੀ ਹੈ ਸੇ ਦਵਾਈਆਂ, ਤਿੰਨਾਂ ਦਾ ਇਸਤੇਮਾਲ ਹੋਣਾ ਚਾਹੀਦਾ ਅਤੇ ਗ੍ਰਾਂ ਦੇ ਹੁਨਰ ਜੋ ਵੀ ਵਧਾਉਣਾ ਹੈ, ਹੁਨਰ ਜੋ ਵਧਾਉਣੇ ਦਾ ਮਤਲਬ ਇਹ ਹੈ ਕਿ ਜਿਹੜੀ ਗ੍ਰਾਂ ਦੇ ਵਿੱਚ ਪਹਿਲੇ ਜੀ ਆਸਣ ਦੇ ਹੁੰਦੀ ਸੀ, ਖੱਡੀਆਂ ਹੁੰਦੀ ਸੀ, ਹੈ ਨਾ ਜੀ, ਘਰੇ ਘਰੇ ਦੇ ਵਿੱਚ ਰੁਮਾਲ ਜਿਹੜੇ ਸੀ ਚੰਬਿਆਲੀ ਰੁਮਾਲ ਬਣਾਉਂਦੇ ਸੀ, ਹੈ ਨਾ, ਚੰਬਿਆਲੀ ਸ਼ੋਲ ਬਣਾਉਂਦੇ ਸੀ, ਪੱਟੂ ਬਣਾਉਂਦੇ ਸੀ, ਹੈ ਨਾ, ਚਾਦਰੇ ਬਣਾਉਂਦੇ ਸੀ। ਤਾਂ ਇਹ ਜਿਹੜੀ ਹੈ ਸੇ ਅਗਰ ਤੀਸ ਜੋ ਅਸੀਂ ਵਿਗਿਆਨਿਕ ਤੌਰ ਤਰੀਕਿਆਂ ਕਨੇ ਕਰਨੇ ਲੱਗ ਗਏ ਤਾਂ ਤੀਸ ਦੀ ਜਿਹੜੀ ਮੰਗ ਹੈ ਸੇ ਕਿਤਨੀ ਵਧਣੀ, ਸੋਚੋ ਜ਼ਰਾ।

ਤਾਂ ਇਹ ਵੀ ਜਿਹੜਾ ਹੈ ਸੇ 30 ਗ੍ਰਾਂ ਦੇ ਵਿੱਚ ਦੇਖਿਆ ਜਾਣਾ। ਅਤੇ ਅਬ ਇੱਕ ਹੋਰ ਗੱਲ ਹੋਣੀ ਚਾਹੀਦੀ ਕਿ ਤੀਤੇ ਦੇ ਜਿਹੜੇ ਨੌਜਵਾਨ ਹਨ ਸੇ ਨੌਕਰੀ ਨਹੀਂ ਤੋਪਣ, ਮਤਲਬ ਤਿਨ੍ਹਾਂ ਨੇ ਕਿਹਾ ਕਰਨਾ ਹੈ ਕਿ ਕੋਈ ਅਜਿਹਾ ਕੰਮਕਾਰ ਸ਼ੁਰੂ ਕਰਨਾ ਹੈ ਕਿ ਆਪਣਾ ਕੰਮ ਤਾਂ ਸ਼ੁਰੂ ਹੋਇਆ ਹੋਇਆ ਤੀਜ ਦੇ ਕੰਨੇ ਹੋਰ ਮਾਣੋ ਜੋ ਵੀ ਸੇ ਨੌਕਰੀ ਜਿਹੜੀ ਹੈ ਸੇ ਰੋਜ਼ਗਾਰ ਦੇ ਸਕਦੇ। ਅਤੇ ਇਸ ਦੇ ਕੰਨੇ ਦੇਖਾ ਜੀ ਭਾਈਚਾਰੇ ਜੋ ਵਧਾਉਣਾ ਅਤੇ ਸਾਰਿਆਂ ਨੇ ਮਿਲੀ ਜੁਲੀ ਕੇ ਕੰਮਕਾਰ ਜਿਹੜਾ ਹੈ ਸੇ ਤਿੱਥੇ ਕਰਨਾ। ਅਤੇ ਬੜਾ ਹੀ ਅੱਛਾ ਜਿਹੜਾ ਇੱਕ ਸੁਪਨਾ ਹੈ, ਖੁਆਬ ਹੈ ਕਿ ਅਸਾਡੇ ਗ੍ਰਾਂ ਜਿਹੜੇ ਹੈ ਸੇ ਕਦੇ ਹੋਣੇ ਚਾਹੀਦੇ। ਅਤੇ ਇਹ ਸਕੀਮ ਜਿਹੜੀ ਹੈ ਸੇ ਸ਼ੁਰੂ ਕੀਤੀ ਗਈ ਦੀ ਹੈ ਭਾਰਤ ਸਰਕਾਰ ਦੀ ਤਰਫਾਂ। ਲੇਕਿਨ ਦੇਖਾ ਜੀ ਇਸ ਪਰ ਹੋਰ ਵੀ ਗੱਲਬਾਤ ਹੋਈ ਸਕਦੀ ਸੀ, ਲੇਕਿਨ ਪ੍ਰੋਗਰਾਮ ਦਾ ਜਿਹੜਾ ਹੈ ਸੇ ਟਾਈਮ ਵੀ ਹੋਇਆ ਕਰਦਾ ਹੈ। ਲੇਕਿਨ ਚਲਦੇ ਚਲਦੇ ਤੁਸੀਂ ਜੋ ਸੁਣਾਉਣਾ ਪ੍ਰੋਗਰਾਮ ਦਾ ਆਖਰੀ ਲੋਕ ਗੀਤ,

ਕਮਰ ਸਿੰਘ ਦੇ ਗਾਏ ਸੀ ਲੋਕ ਗੀਤ ਕੰਨੇ ਚੰਬਿਆਲੀ ਪ੍ਰੋਗਰਾਮ ਦਾ ਸਮਾਂ ਹੋਇਆ ਕਰਦਾ ਹੈ। ਸੁਭਾਸ਼ ਠਾਕੁਰ ਜੋ ਦਿਓ ਇਜਾਜ਼ਤ, ਨਮਸਕਾਰ।

ਕਮਰ ਸਿੰਘ ਦੇ ਗਾਏ ਸੀ ਲੋਕ ਗੀਤ ਕੰਨੇ ਚੰਬਿਆਲੀ ਪ੍ਰੋਗਰਾਮ ਦਾ ਸਮਾਂ ਹੋਇਆ ਕਰਦਾ ਹੈ। ਸੁਭਾਸ਼ ਠਾਕੁਰ ਜੋ ਦਿਓ ਇਜਾਜ਼ਤ, ਨਮਸਕਾਰ।

ਤਾਂ ਮਹਾਰਾਜ ਜੀ ਸੁਣਿਆ ਤੁਸੀਂ ਲੋਕ ਗੀਤ ਗਾਉਂਦੇ ਲੱਗ ਰਹੇ ਥੇ ਰਾਜੇਂਦਰ ਸ਼ਰਮਾ ਹੋਰੀ, ਇਹ ਵੀ ਦੇਖਾ ਲੋਕ ਗੀਤ ਵੀ ਹੋਈ ਗਿਆ। ਇਹ ਵੈਸਾ ਥੋੜ੍ਹੀ ਜਿਹੀ ਗੱਲਬਾਤ ਲਗਾਉਣੀ ਕਿ ਵੀ ਮੰਡੀ ਰੇ ਜਿਹੜੇ ਦੇਖਿਆ ਵਿਆਹ ਸਾਰੇ ਪ੍ਰਸਿੱਧ ਮੰਦਿਰ ਹੈ, ਤਾਂ ਮਹਾਰਾਜ ਦੇਖਾ ਕਿ ਵੀ ਜਿਹੜਾ ਤੁਸੀਂ ਜਾਣੇ ਕਿ ਬਈ ਮੰਡੀ ਜੇਤਾ ਜੋ ਹਿਮਾਚਲ ਪ੍ਰਦੇਸ਼ ਵਾਲੀ ਛੋਟੀ ਕਾਸ਼ੀ ਵੀ ਬੋਲਿਆ ਜਾਂ, ਇਹ ਆਪਣੀ ਸਮ੍ਰਿੱਧ ਸੰਸਕ੍ਰਿਤੀ ਕਨੇ ਜਿਹੜੀ ਧਾਰਮਿਕ ਵਿਰਾਸਤ ਖਾਤਰ ਜੋ ਸੀ ਦੁਨੀਆ ਭਰਾਂ ਮੰਜ ਪ੍ਰਸਿੱਧ ਜੋ ਸੀ ਹੈ। ਇੱਥੇ ਦੇਖਾਂ ਮਹਾਰਾਜ ਕਿ ਵੀ ਕਾਫੀ ਪੁਰਾਣੇ ਮੰਦਿਰ ਹੈ, ਇਹਨਾਂ ਮੰਦਿਰਾਂ ਮੰਜ ਲੋਕਾਂ ਦੀ ਆਸਥਾ ਵਿਸ਼ਵਾਸ ਬਹੁਤ ਹੈ, ਹੋਰ ਦੂਰਾਂ ਦੂਰਾਂ ਤੋਂ ਲੋਕ ਦੇਖਿਆ ਵੀ ਇੱਥੇ ਇਹਨਾਂ ਮੰਦਰਾਂ ਮੰਜ ਮੱਥਾ ਟੇਕਣੇ ਜੋ ਸੀ ਉਹ ਪੂਜਾ ਹੈ। ਅਗਰ ਅਸੀਂ ਮਹਾਰਾਜ ਕੀ ਵੀ ਮੰਦਰਾਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲੇ ਮੰਡੀ ਦਾ ਜਿਹੜਾ ਭੂਤਨਾਥ ਮੰਦਿਰ, ਇਹ ਮੰਦਿਰ ਸ਼ਹਿਰ ਆਰੇ ਵਿੱਚੋਂ ਵਿੱਚ ਦੇਖਿਆ ਚੌਹਾਟਾ ਬਾਜ਼ਾਰਾਂ ਮੰਜ ਜੋ ਸੀ ਹਾਇਆ। ਇਹ ਮੰਦਿਰ ਭਗਵਾਨ ਸ਼ਿਵਾ ਜੋ ਜਿਹੜਾ ਸਮਰਪਿਤ ਜੋ ਸੀ ਮੰਦਿਰ ਆ, ਸਭ ਤੋਂ ਮੁੱਖ ਹੋਰ ਇਤਿਹਾਸਿਕ ਮੰਦਿਰ ਜੋ ਸੀ ਹਾਇਆ। ਹੋਰ ਹਰ ਸਾਲ ਜਿਹੜਾ ਦੇਖਾ ਮਹਾਰਾਜ ਵੀ ਹੋਣੇ ਵਾਲਾ

ਅੰਡੀਰਾ ਅੰਤਰਰਾਸ਼ਟਰੀ ਸ਼ਿਵਰਾਤਰੀ ਮੇਲਾ ਇਸ ਹੀ ਮੰਦਰਾਂ 'ਤੇ ਜੋ ਸੀ ਸ਼ੁਰੂ ਕੀਤਾ ਜਾਂ ਇਸ ਮੰਦਰਾਂ ਦਾ ਜਿਹੜਾ ਨਿਰਮਾਣ ਆ ਸੇ ਦੇਖਾ ਮਹਾਰਾਜ ਕਿ ਵੀ 1527 ਈਸਵੀ ਮੰਝ ਮੰਡੀ ਦੀ ਰਿਆਸਤ ਰੇ ਰਾਜਾ ਅਜਵਰ ਸੇਨ ਹੋਰੀਏ ਜੋ ਸੀ ਕੀਤਾ ਥਾ। ਇੱਕ ਪੁਰਾਣਿਕ ਕਥਾ ਦੇ ਮੁਤਾਬਿਕ ਮਾਨਿਆ ਤਾਂ ਹੈ ਕਿ ਵੀ ਰਾਜਾ ਜੋ ਸੁਪਨੇ ਮੰਝ ਇੱਕ ਜਿਹੜੀ ਸੁਪਨਾ ਸੂਝਿਆ ਕਿ ਵੀ ਜੋ ਇੱਕ ਜਗ੍ਹਾ ਪਰ ਗਾਏ ਜੋ ਸੀ ਆਪਣੇ ਦੁੱਧ ਵਾਲੀ ਧਾਰ ਜੋ ਸੀ ਵਾਹਿਆ ਕਰਾਈ ਥੀ ਤਾਂ ਫਿਰ ਹੀ ਦੇਖਿਆ ਵੀ ਤੇਥੀ ਜੋ ਸੀ ਖੁਦਾਈ ਕੀਤੀ ਤਾਂ ਖੁਦਾਈ ਮੰਝ ਦੇਖਿਆ ਕਿ ਵੀ ਇੱਕ ਪ੍ਰਾਕ੍ਰਿਤਿਕ ਜਿਹੜੀ ਸ਼ਿਵਲਿੰਗ ਜੋ ਸੀ ਨਿਕਲੀ ਤਾਂ ਤਿਸ ਜਗ੍ਹਾ ਹੀ ਇਹ ਮੰਦਰ ਜੋ ਸੀ ਸਥਾਪਿਤ ਕੀਤਾ ਗਿਆ। ਹੋਰ ਇਹ ਮੰਦਰ ਆਪਣੀ ਉਤਕ੍ਰਿਸ਼ਟ ਨਕਾਸ਼ੀ ਹੋਰ ਪੁਰਾਣੀ ਸ਼ਿਖਾਰਾ ਸ਼ੈਲੀ ਇਕੱਠੇ ਜੋ ਸੀ ਵਸਤੂ ਕਲਾ ਇਕੱਠੇ ਜਾਣਿਆ ਜਾਂ ਤਾਂ ਇਹ ਤਾਂ ਸੌਗੀ ਮਹਾਰਾਜ ਕੇ ਵੀ ਦੇਖਾ ਜਿਹੜਾ ਤ੍ਰਿਲੋਕੀਨਾਥ ਮੰਦਿਰ ਤ੍ਰਿਲੋਕੀਲਾ ਨਾਥ ਮੰਦਿਰ ਵੀ ਦੇਖਾ ਵੀ ਪੁਰਾਣੀ ਮੰਡੀ ਮੰਝ ਜੋ ਸੀ ਸਥਿਤ ਹੈਆ। ਇਹ ਮੰਦਰ 16ਵੀਂ ਸ਼ਤਾਬਦੀ ਰਾ ਜੋ ਸੀ ਮੰਦਿਰ ਹੈਆ ਜੋ ਆਪਣੀ ਕਲਾ ਹੋਰ ਵਸਤੂ ਕਲਾ ਦਾ ਇੱਕ ਜਿਹੜਾ ਉਤਕ੍ਰਿਸ਼ਟ ਉਦਾਹਰਣ ਜੋ ਸੀ ਹੈਆ। ਇਹ ਮੰਦਿਰ ਬਿਆਸ ਨਦੀ ਦੇ ਤਟਾ ਪਰ ਜੋ ਸੀ ਬਸਰਾ ਹੈ। ਇਹ ਮੰਦਿਰ ਦੇਖਿਆ ਤੁਸੀਂ ਹਿੰਦੂ ਧਰਮਾਂ ਦੇ ਪ੍ਰਮੁੱਖ ਦੇਵਤਾ ਜਿਹੜੇ ਸ਼ਿਵਾ ਜੋ ਸਮਰਪਿਤ ਜੋ ਸੀ ਹੈਆ। ਹੋਰ ਇਸ ਮੰਦਰਾਂ ਦਾ ਜਿਹੜਾ ਨਿਰਮਾਣ ਸੀ ਦੇਖਿਆ ਵੀ 1500 ਈਸਵੀ ਮੰਝ ਜੋ ਸੀ ਮੰਡੀ ਦੇ ਜਿਹੜੇ ਰਾਜਾ ਥੇ ਅਜਵਰ ਸੇਨ ਤਿਨਾਂ ਦੀ ਰਾਣੀ ਸੁਲਤਾਨਾ ਦੇਵੀ ਹੋਰੀ ਬਖਾ ਦੇ ਜੋ ਸੀ ਕਰਵਾਇਆ ਗਿਆ ਥਾ। ਮੰਦਰਾਂ ਦੇ ਗਰਭਗ੍ਰਿਹ ਮੰਝ ਭਗਵਾਨ ਸ਼ਿਵਾ ਦੀ ਜਿਹੜੀ ਤ੍ਰਿਮੁਖੀ ਪ੍ਰਤਿਮਾ ਜੋ ਸੀ ਸਥਾਪਿਤ ਹੈ ਤਾਂ ਤ੍ਰਿਲੋਕੀਨਾਥ ਦਾ ਜਿਹੜਾ ਅਰਥ ਹੈ ਕਿ ਵੀ ਤੀਨ ਲੋਕਾਂ ਦੇ ਸੁਆਮੀ ਤਾਂ ਇੱਥੇ ਭਗਵਾਨ ਸ਼ਿਵਾ ਦੇ ਸੌਗੀ ਦੇਖੇ ਵੀ ਮਾਤਾ ਪਾਰਵਤੀ ਹੋਰ ਨੰਦੀ ਦੀ ਜਿਹੜੀ ਸੁੰਦਰ ਪ੍ਰਤਿਮਾ ਵੀ ਇੱਥੇ ਜੋ ਸੀ ਮੌਜੂਦ ਹੈ। ਤਾਂ ਮੰਦਰਾਂ ਦੇ ਜਿਹੜੇ ਪ੍ਰਾਂਗਣਾਂ 'ਤੇ ਦੇਖਿਆ ਵੀ ਤੁਸੀਂ ਬਿਆਸ ਨਦੀ ਦਾ ਜਿਹੜਾ ਮਨਮੋਹਕ ਨਜ਼ਾਰਾ ਜੋ ਸੀ ਤੁਸੀਂ ਜੋ ਦੇਖਣੇ ਜੋ ਮਿਲਾਂ। ਹੋਰ ਨਦੀ ਦੇ ਠੀਕ ਸਾਹਮਣੇ ਜਿਹੜਾ ਪੰਚਵਕਤ ਮੰਦਿਰ ਜੋ ਸੀ ਸਥਿਤ ਹੈਆ ਤਾਂ ਪੰਚਵਕਤ ਮੰਦਿਰ ਦੇਖਿਆ ਬਿਆਸ ਨਦੀ ਕਨੇ ਸੁਕੇਤੀ ਜਿਹੜੀ ਖੱਡ 'ਤੇ ਤਰ੍ਹਾਂ ਜਿਹੜਾ ਸੰਗਮ ਹੈ ਤਾਂ ਤਿੱਥੀ ਪਰ ਦੇਖਿਆ ਵੀ ਇਹ ਮੰਦਿਰ ਸਥਿਤ ਹੈਆ। ਮੰਦਿਰਾਂ ਮੰਝ ਭਗਵਾਨ ਸ਼ਿਵਾਰੀ ਪਾਂਚ ਮੁੱਖ ਵਾਲੀ ਜੋ ਸੀ ਮੂਰਤੀ ਜੋ ਸੀ ਸਥਾਪਿਤ ਹੈ। ਇਹ ਮੰਦਿਰ ਆਪਣੀ ਜਿਹੜੀ ਅਦਭੁਤ ਜਿਹੜੀ ਤਰੀ ਨਕਾਸ਼ੀ ਇਕੱਠੇ ਜੋ ਸੀ ਜਾਣਿਆ ਜਾਂ ਇਹ ਮੰਦਿਰ ਦੇਖਿਆ ਵੀ ਇੱਕ ਰਾਸ਼ਟਰੀ ਧਰੋਹਰ ਜੋ ਸੀ ਹੈ। ਇਹ ਮੰਦਿਰ ਨਦੀ ਦੇ ਬਿਲਕੁਲ ਕਿਨਾਰੇ ਪਰ ਹੈਆ ਤਾਂ ਜੇ ਵੀ ਦੇਖਿਆ ਮਹਾਰਾਜ ਕਿ ਵੀ ਪਿਛਲੇ 2023-24 ਮੰਝ ਜੋ ਸੀ ਬੜੀ ਭਾਰੀ ਵਰਖਾ ਹੋਈ ਤਾਂ ਬੜੀ ਭਾਰੀ ਜਿਹੜੀ ਬਾੜ ਆਈ ਤਾਂ ਤੇ ਇਹ ਮੰਦਿਰ ਜੋ ਸੀ ਤੇਤਾਲੇ ਬਾਅਦ ਵੀ ਇਹ ਮੰਦਿਰ ਜੋ ਸੀ ਪੂਰੀ ਤਰ੍ਹਾਂ ਜੋ ਸੀ ਆਪਣੀ ਜਗ੍ਹਾ ਪਰ ਸੁਰੱਖਿਅਤ ਜੋ ਸੀ ਰਿਹਾ। ਤਾਂ ਇਹ ਤਾਂ ਸੌਗੀ ਦੇਖਾਂ ਮਹਾਰਾਜ ਕਿ ਵੀ ਅਰਧਨਾਰੇਸ਼ਵਰ ਮੰਦਿਰ ਵੀ ਆ ਵੀ ਸਮਕੇਤਰ ਗੜੀ ਮੰਝ ਜਿਹੜਾ ਬਸਰਾ ਇਹ ਮੰਦਿਰ ਜੋ ਸੀ ਚੁਨਿੰਦਾ ਮੰਦਰਾ ਮੰਝ ਇੱਕ ਹੈ ਜਿੱਥੇ ਭਗਵਾਨ ਸ਼ਿਵ ਹੋਰ ਮਾਤਾ ਜਿਹੜੀ ਪਾਰਵਤੀ ਦੇ ਸੰਯੁਕਤ ਰੂਪ ਅਰਧਨਾਰੇਸ਼ਵਰ ਦੀ ਜਿਹੜੀ ਪੂਜਾ ਜੋ ਸੀ ਕੀਤੀ ਜਾਈ। ਤਾਂ ਇਹ ਤਾਂ ਸੌਗੀ ਮਹਾਰਾਜ ਦੇਖਿਆ ਵੀ ਟਾਰਨਾ ਮਾਤਾ ਮੰਦਿਰ ਮੰਡੀ ਦੀ ਜਿਹੜੀ ਟਾਰਨਾ ਪਹਾੜੀ ਦੀ ਚੋਟੀ ਪਰ ਬਸਰਾ ਇਹ ਮੰਦਿਰ ਜੇ ਤਾਂ ਜੋ ਸ਼ਾਮਕਾਲੀ ਮੰਦਿਰ ਵੀ ਜੋ ਸੀ ਬੋਲਿਆ ਜਾਂ ਇਸ ਮੰਦਿਰ ਜੋ 16ਵੀਂ ਸ਼ਤਾਬਦੀ ਮੰਝ ਜੋ ਸੀ ਮੰਡੀ ਦੇ ਰਾਜਾ ਸ਼ਾਮ ਸੇਨ ਹੋਰੀ ਜੋ ਸੀ ਬਣਾਇਆ ਥਾ। ਯਾਨੀ ਕਿ ਅੱਜ ਅਤੇ 400-450 ਸਾਲ ਪਹਿਲੇ ਜੋ ਸੀ ਇਹ ਮੰਦਿਰ ਜੋ ਸੀ ਬਣਾਇਆ ਗਿਆ ਥਾ। ਇਸ ਮੰਦਿਰਾਂ ਤੱਕ ਪੂਜਣ ਇਕੱਠੇ ਲਗਭਗ 300 ਸੀੜੀਆਂ ਜੋ ਸੀ ਉਹ ਚੜ੍ਹਨਾ ਪਵਾਂ। ਮੰਡੀ ਦੇ ਜਿਹੜੇ ਮੰਦਰਾਂ ਦੇ ਗਰਭਗ੍ਰਿਹ ਮੰਝ ਦੇਖਿਆ ਵੀ ਮਹਾਕਾਲੀ ਮਹਾਸਰਸਵਤੀ ਹੋਰ ਮਹਾਲਕਸ਼ਮੀ ਦੇ ਪਿੰਡੀ ਜੋ ਸੀ ਰੂਪਾਰੀ ਜਿਹੜੀ ਤ੍ਰਿਮੁਖੀ ਪ੍ਰਤਿਮਾ ਜੋ ਸੀ ਸਥਾਪਿਤ ਹੈ। ਇੱਥੇ ਪਹਾੜੀ ਪਰਾ ਜਾਈ ਕਨੇ ਤੁਸੀਂ ਦੇਖਿਆ ਵੀ ਪੂਰੀ ਮੰਡੀ ਸ਼ਹਿਰਾਂ ਦੀ ਹੋਰ ਬਿਆਸ ਨਦੀ ਦੇ ਨਜ਼ਾਰੇ ਜੋ ਸੀ ਉਹ ਦੇਖੀ ਸਕਾਂ। ਹੋਰ ਇੱਥੇ ਜਾਈ ਕੇ ਦੇਖਾਂ ਕਿੱਡਾ ਵੱਡਾ ਵਧੀਆ ਜੋ ਸੀ ਮਾਣੂਆਂ ਜੋ ਲਗਾਂ ਕਨੇ। ਇਹ ਤਾਂ ਸੌਗੀ ਮੰਡੀ ਮੰਝ ਦੇਖਿਆ ਵੀ ਮਾਤਾ ਕੁਆਨ ਰਾਣੀ ਦਾ ਵੀ ਜੋ ਸੀ ਮੰਦਰ ਹੈ ਜੋ ਬਿਆਸ ਨਦੀ ਦੇ ਤਟਾ ਪਰੀ ਜੋ ਸੀ ਬਸਰਾ ਇੱਕ ਅਨੂਠਾ ਮੰਦਰ ਹੈ ਜੋ ਦੇਖਿਆ ਵੀ ਇੱਕ ਕੂਏ ਭਿੱਤਰ ਜੋ ਸੀ ਸਥਿਤ ਹੈ। ਤਾਂ ਦੇਖਾਂ ਮਹਾਰਾਜ ਕਿ ਵੀ ਹੋਰ ਮੰਡੀ 'ਤੇ ਦੇਖਾ 50 ਕਿਲੋਮੀਟਰ ਦੂਰ ਜਾਈ ਕੇ ਪਰਾਸ਼ਰ ਰਿਸ਼ੀ ਮੰਦਿਰ ਹੈ ਜੋ ਦੇਖਿਆ ਵੀ 14ਵੀਂ ਸਦੀ ਦਾ ਜਿਹੜਾ ਪਗਾੜਾ ਸ਼ੈਲੀ ਦਾ ਜੋ ਸੀ ਮੰਦਿਰ ਜੋ ਸੀ ਹੈ। ਮੰਦਿਰ ਇੱਕ ਖੂਬਸੂਰਤ ਪ੍ਰਾਕ੍ਰਿਤਿਕ ਜ਼ਿਲ੍ਹਾ ਦੇ ਕਿਨਾਰੇ ਜੋ ਸੀ ਪਰ ਹੈ ਇੱਥੇ

ਦੇਖਿਆ ਵੀ ਕਿਤਨੇ ਦੂਰਾਂ ਦੂਰਾਂ ਤੋਂ ਲੋਕ ਜੋ ਸੋ ਇੱਥੇ ਜਾਏ ਹੋਰ ਜਿਹੜੇ ਪ੍ਰਕਿਰਤੀ ਦੇ ਜੋ ਵੀ ਸੁੰਦਰ ਨਜ਼ਾਰੇ ਤਿੰਨਾਂ ਜੋ ਦੇਖਣੇ ਵੀ ਕਹਿੰਦੇ ਸੌਗੀ ਦੇਖਿਆ ਵੀ ਮੰਦਰ ਮੰਨ ਜਾਈ ਕੇ ਜੋ ਸੇ ਮਾਥਾ ਵੀ ਟੇਕਾਏ ਹੋਰ ਜਿਹੜੀ ਦੇਖਿਆ ਵੀ ਇੱਥੇ ਜੋ ਸੇ ਮੰਦਰ ਮੰਜ ਪ੍ਰਾਂਗਣਾ ਮੰਜ ਜਿਹੜਾ ਝੀਲ ਹੀ ਪ੍ਰਾਕ੍ਰਿਤਿਕ ਝੀਲ ਹੋਰ ਤੇ ਤਾਂ ਪਰ ਜਿਹੜਾ ਤਹਿਰ ਦਾ ਟਾਪੂ ਹੈ ਤਾਂ ਸੇ ਦੇਖਿਆ ਵੀ ਆਪਣੇ ਆਪਾਂ ਜੋ ਦੇਖਣ ਮੰਜੇ ਬਹੁਤ ਹੀ ਵਧੀਆ ਜੋ ਸੀ ਲੱਗਾ ਕਿਨੇ ਇਹ ਦੇਖਿਆ ਵੀ ਇੱਕ ਪ੍ਰਾਕ੍ਰਿਤਿਕ ਝੀਲ ਹੀ ਕਿ ਆ ਹੋਰ ਸਾਉਗੀ ਦੇਖਿਆ ਮਹਾਰਾਜ ਕੀ ਬੋਰੇ ਪਰੇ ਜਿਹੜੀ ਵੀ ਬੜੀ ਬੜੀ ਉੱਚੀ ਉੱਚੀ ਪਹਾੜੀਆਂ ਹੀ ਅਤੇ ਇੱਥੇ ਜਾਈ ਕੇ ਦੇਖਿਆ ਮਾਣੂਆਰਾ ਜੀਵ ਜੋ ਸੇ ਕਿਤਨਾ ਵਧੀਆ ਜੋ ਸੇ ਲੱਗਾ ਕਿਨੇ ਇਹ ਚਾਰ ਦੇਖਿਆ ਵੀ ਜਿਤਨੇ ਵੀ ਮੰਡੀ ਅੰਦਰ ਕਿ ਮੰਦਿਰ ਹੈ ਤਾਂ ਇੱਥੇ ਦੇਖਿਆ ਮਾਣੂ ਜੋ ਸੋ ਆਪਣੀ ਸ਼ਰਧਾ ਭਾਵਾਂ 'ਤੇ ਹਰ ਵਾਰ ਜੋ ਸੇ ਜਾਣਾ ਚਾਹੇ ਹੋਰ ਜਿਤਨੇ ਵੀ ਦੇਖਿਆ ਵੀ ਮੰਦਰ ਹੈ ਇੱਥੇ ਆਪਣਾ ਮੱਥਾ ਟੇਕੀ ਕੇ ਮੰਦਰਾਂ ਦੇ ਦਰਸ਼ਨ ਵੀ ਕਰਾਏ ਕਹਿੰਦੇ ਹੋਰ ਜਿਹੜੇ ਵੀ ਦੇਖਿਆ ਵੀ ਪ੍ਰਾਕ੍ਰਿਤਿਕ ਸੁੰਦਰਤਾ ਉਹਦੇ ਪਰੇ ਰੇ ਜੋ ਸੋ ਨਜ਼ਾਰੇ ਅਤੇ ਤਾਂ ਜੋ ਵੀ ਦੇਖਾਏ ਤਾਂ ਮਹਾਰਾਜ ਇਹ ਤਾਂ ਥੋੜ੍ਹੀ ਜਿਹੀ ਗੱਲਬਾਤ ਹੋਈ ਇਹ ਵੇ ਇੱਕ ਬਾਂਕਾ ਜਿਹਾ ਲੋਕ ਗੀਤ ਤੁਸਾਂ ਜੋ ਹੋਰ ਸੁਣਾਉਣ ਵਾਲਾ ਰਾ ਤਾਂ ਸੁਣਾ ਤੁਸੀਂ ਲੋਕ ਗੀਤ।

ਤਾਂ ਮਹਾਰਾਜ ਇਹ ਸੁਣਿਆ ਤੁਸੀਂ ਲੋਕ ਗੀਤ ਗਾਉਂਦੇ ਲੱਗ ਰਹੇ ਥੇ ਬਿਮਲਾ ਚੌਹਾਨ ਹੋਰ ਤਿਨਾਰੇ ਸਾਥੀ, ਤਾਂ ਇਹ ਵੀ ਦੇਖਾ ਲੋਕ ਗੀਤ ਵੀ ਹੋਈ ਗਿਆ। ਇਹ ਵੈਸਾ ਥੋੜ੍ਹੀ ਜਿਹੀ ਗੱਲਬਾਤ ਲਗਾਉਣ ਕਿ ਵੀ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ ਬਾਰੇ ਅੰਦਰ, ਤਾਂ ਦੇਖਾ ਮਹਾਰਾਜ ਕਿ ਵੀ ਬਾਹਰ ਸਰਕਾਰ ਬਖ ਅਤੇ ਮਾਣਵਾਰੀ ਸਹੂਲੀਅਤ ਇਕੱਠੇ ਕਈ ਪ੍ਰਕਾਰ ਦੀ ਜਿਹੜੀ ਯੋਜਨਾ ਜੋ ਸੀ ਉਹ ਚਲਾਈ ਰਹੀ, ਤਾਂ ਕਿ ਲੋਕਾਂ ਜੋ ਹਰ ਤਰ੍ਹਾਂ ਦੀ ਸਹੂਲੀਅਤ ਜੋ ਸੀ ਮਿਲੀ ਸਕੋ। ਤਾਂ ਇਹੜੀ ਇੱਕ ਯੋਜਨਾ ਚਲਾਈ ਰਹੀ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ, ਜੋ ਕੇਂਦਰ ਸਰਕਾਰ ਦੀ ਇੱਕ ਪ੍ਰਮੁੱਖ ਯੋਜਨਾ ਹੈ। ਜੇ ਤਾਂ ਮੰਜ ਅਗਰ ਦੇਖਿਆ ਵੀ ਕੋਈ ਪ੍ਰਾਕ੍ਰਿਤਿਕ ਆਪਦਾ ਆਈ ਜਾਓ, ਜਿਹੜਾ ਕਿ ਕਦੇ ਦੇਖਿਆ ਭਾਰੀ ਬਾੜ ਆਈ ਗਈ, ਜਾਂ ਫਿਰ ਕਈ ਵਾਰ ਓਲਾਵਰਿਸ਼ਟੀ ਜੋ ਸੀ ਹੋਈ ਜਾਈ, ਹੋਰ ਕਈ ਵਾਰ ਦੇਖਿਆ ਵੀ ਬੜੀ ਭਾਰੀ ਵਰਖਾ ਹੋਣੇ 'ਤੇ ਜੋ ਸੀ ਬੇਮੌਸਮ ਕਈ ਵਾਰ ਵਰਖਾ ਹੋਈ ਜਾਈ, ਤਾਂ ਤੇ ਤਲੇ ਦੇਖਿਆ ਵੀ ਫਸਲ ਜੋ ਸੀ ਖਰਾਬ ਹੋਈ ਜਾਈ, ਜਾਂ ਫਿਰ ਹੋਰ ਕਈ ਪ੍ਰਕਾਰ ਦੇ ਕੀਟ ਪਤੰਗੇ ਜੋ ਸੀ ਉਹ ਫਸਲਾਂ ਜੋ ਖਰਾਬ ਕਰੀ ਦੇ ਆਏ, ਜਾਂ ਫਿਰ ਕਈ ਵਾਰ ਦੇਖਿਆ ਬਿਲਕੁਲ ਸੁੱਖਾ ਵਗੈਰਾ ਪੜੀ ਜਾਂ, ਜੇ ਤਲੇ ਦੇਖਿਆ ਵੀ ਫਸਲ ਜੋ ਸੀ ਨਹੀਂ ਹੁੰਦੀ ਕਹਿੰਦੇ, ਜਾਂ ਦੇਖਿਆ ਵੀ ਕਈ ਵਾਰ ਹੋਰ ਕੋਈ ਬਿਮਾਰੀ ਜੋ ਸੀ ਫਸਲਾਂ ਜੋ ਲੱਗੀ ਜਾਓ, ਤਾਂ ਤੇ ਤਲੇ ਜੋ ਸੀ ਫਸਲ ਜੋ ਸੀ ਖਰਾਬ ਹੋਈ ਜਾਈ। ਜੇ ਤਾਂ ਮੈਂ ਅੰਦਰ ਦੇਖਿਆ ਵੀ ਕਿਸਾਨ ਬਈ ਸਿਉਂ ਦੇਖਿਆ ਵੀ ਆਪਣੀ ਫਸਲਾਂ ਜੋ ਲੈ ਕੇ ਕਿਤਨੇ ਜਿਹੜੇ ਨਿਰਾਸ਼ ਜੋ ਸਿਉਂ ਰਿਹਾ ਹੈ। ਤਾਂ ਇਹਨਾਂ ਗੱਲਾਂ ਜੋ ਧਿਆਨਾਂ ਮੰਝ ਰੱਖਦੇ ਹੋਏ ਬਾਹਰ ਸਰਕਾਰ ਬਖਾ ਲਏ ਇਹ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਜੋ ਸੀ ਚਲਾਈ ਰਹੀ। ਤਾਂ ਇਸ ਯੋਜਨਾ ਮੰਝ ਦੇਖਿਆ ਵੀ ਅਗਰ ਤੁਸਾਰੀ ਕੋਈ ਫਸਲ ਜੋ ਸੀ ਖਰਾਬ ਹੋ, ਤਾਂ ਤਾਂ ਅੰਦਰ ਤੁਸਾਂ ਜੋ ਮੁਆਵਜ਼ਾ ਜੋ ਸੀ ਮਿਲਣਾ। ਤਾਂ ਇਹ ਤਾਂ ਇਕੱਠੇ ਇਸ ਯੋਜਨਾ ਇਕੱਠੇ ਦੇਖਿਆ ਵੀ ਤੁਸਾਂ ਜੋ ਵਿੱਤੀ ਸੁਰੱਖਿਆ ਜੋ ਸੀ ਦਿੱਤੀ ਜਾਏ, ਤਾਂ ਕਿ ਕਿਸਾਨਾਂ ਦੀ ਜਿਹੜੀ ਵੀ ਦੇਖਿਆ ਵੀ ਆਏ ਹੈ ਸੇ ਜੋ ਸੇ ਸਥਿਰ ਜੋ ਸੇ ਰਹੋ। ਤਾਂ ਇਹ ਤਾਂ ਇਕੱਠੇ ਦੇਖਿਆ ਵੀ ਤੁਸਾਂ ਜੋ ਜਿਹੜਾ ਖਰੀਫ ਵਾਰੀ ਫਸਲ ਇਹ ਤਾਂ ਇਕੱਠੇ 2% ਪ੍ਰੀਮੀਅਮ ਜੋ ਸੇ ਦੇਣਾ ਪਵਾਂ, ਕਹਿੰਦੇ ਜਿਹੜੀ ਰਵੀ ਦੀ ਫਸਲ ਹੀ ਤੇ ਤਾਂ ਇਕੱਠੇ 1.5% ਜਿਹੜਾ ਪ੍ਰੀਮੀਅਮ ਤੁਸਾਂ ਜੋ ਦੇਣਾ ਪਿਆ, ਕਹਿੰਦੇ ਹੋਰ ਜਿਹੜੀ ਬਾਗਬਾਨੀ ਫਸਲ ਇਹ ਵੀ ਫਲ ਫਰੂਟ, ਤਾਂ ਤੇ ਤਾਂ ਇਕੱਠੇ ਤੁਸਾਂ ਜੋ 5% ਜੋ ਸੀ ਪ੍ਰੀਮੀਅਮ ਜੋ ਸੀ ਦੇਣਾ ਪਵਾਂ। ਤਾਂ ਦੇਖ ਮਹਾਰਾਜ ਕਿ ਵੀ ਅਗਰ ਤੁਸੀਂ ਫਸਲਾਂ ਦੀ ਬੁਆਈ ਕੀਤੀ ਹੋਰ ਬੁਆਈ ਤੋਂ ਲੈ ਕੇ ਕਟਾਈ ਤੱਕ ਤੁਸਾਰੀ ਫਸਲਾਂ ਜੋ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਹੋ, ਤਾਂ ਇਸ ਯੋਜਨਾ 'ਤੇ ਤਰੀ ਦੇਖਿਆ ਵੀ ਭਰਪਾਈ ਜੋ ਸੀ ਕੀਤੀ ਜਾਏ। ਤਾਂ ਹੁਣ ਕਈ ਵਾਰ ਦੇਖਿਆ ਕਿ ਵੀ ਕਈ ਵਾਰ ਬਿਲ ਨਾਜ ਬਾਈ ਤਿਆ ਕਹਿੰਦੇ, ਤੇ ਤਲੇ ਬਾਅਦ ਦੇਖਿਆ ਵੀ ਕਿਤੇ ਬੜੀ ਭਾਰੀ ਕੋਈ ਸੇ ਬੇਮੌਸਮੀ ਵਰਖਾ ਹੋਈ ਜਾਈ, ਜੇ ਤਲੇ ਦੇਖਿਆ ਵੀ ਸੇ ਫਸਲ ਜੋ ਸੀ ਤਿਆਰ ਜੋ ਸੀ ਨਹੀਂ ਹੁੰਦੀ, ਕਹਿੰਦੇ ਸੋ ਕਿ ਕਈ ਵਾਰ ਹੋਵਾਂ ਦੇ ਵੀ ਪੱਕਰੀ ਫਸਲ ਹੋਵਾਂ, ਅਤੇ ਤਾਂ ਅੰਦਰ ਦੇਖਿਆ ਵੀ ਕੋਈ ਪ੍ਰਾਕ੍ਰਿਤਿਕ ਆਪਦਾ ਆਏਗੀ ਕਿ ਇੱਥੇ ਬੜਾ ਭਾਰੀ ਜੋ ਸੇ ਸੌਰੂ ਸਰਾਟਾ ਹੋਈ ਗਿਆ, ਜੇ ਤਲੇ ਫਸਲ ਜੋ ਸੀ ਖਰਾਬ ਹੋਈ ਜਾਈ, ਜਾਂ ਫਿਰ ਜ਼ਿਆਦਾ ਵਰਖਾ ਹੋਈ ਗਈ ਅਤੇ ਤਲੇ ਫਸਲ ਖਰਾਬ ਹੋ ਜਾਈ, ਜਾਂ ਫਿਰ ਕਈ ਵਾਰ ਦੇਖਿਆ ਵੀ ਤੁਸੀਂ ਤਰ੍ਹਾਂ ਤਰ੍ਹਾਂ ਦੇ ਜਿਹੜੇ ਕੀੜੇ ਮਕੌੜੇ ਪਤੰਗੇ ਜੋ ਸੀ ਉਹ ਫਸਲਾਂ ਜੋ ਖਾਈ ਕਹਿੰਦੇ ਨਸ਼ਟ ਕਰੀ ਦੇ, ਤਾਂ ਤੇ ਤਲੇ ਦੇਖਿਆ ਮਹਾਰਾਜ ਕਿ ਵੀ ਕਿੱਡਾ ਵਾਰੀ ਜੋ ਸੀ ਨੁਕਸਾਨ ਮਾਣੂਆ ਰਹੂਆਂ। ਤਾਂ ਇਹ ਤਾਂ ਇਕੱਠੇ ਤੁਸਾਂ ਜੋ ਇਸ ਯੋਜਨਾ ਮੰਨ ਜੋ ਸੀ ਮੁਆਵਜ਼ਾ ਜੋ ਦਿੱਤਾ ਜਾ, ਤਾਂ ਕਿ ਦੇਖਿਆ ਵੀ ਕਿਸੇ ਪ੍ਰਕਾਰ ਦਾ ਕੋਈ ਜੋ ਸੀ ਜੋ ਵੀ ਦੇਖਿਆ ਨੁਕਸਾਨ ਹੋ, ਤਾਂ ਤੇ ਤਾਰੀ ਭਰਪਾਈ ਜੋ ਸੀ

ਤਾਂ ਮਹਾਰਾਜ ਜਸਵੰਤ ਕੌਰ ਹੋਰੀ ਦੀ ਆਵਾਜ਼ ਅਮਨ 'ਚ ਇਹ ਸੁਣਿਆ ਤੁਸੀਂ ਲੋਕ ਗੀਤ। ਇਹ ਵੀ ਦੇਖਿਆ ਗਾੜੀ ਰੀ ਸੂਈ ਵੀ ਸਿਣਕ ਦਿਆ ਕਰਾਂ ਕਿ ਵੀ ਕਾਰਿਆ ਵਾਲਾ ਵਕਤ ਵੀ ਪੂਰਾ ਹੁੰਦਾ ਲੱਗਿਆ। ਤਾਂ ਪੁਸ਼ਪ ਰਾਜਾ ਜੋ ਆਗਿਆ ਦਿਆ, ਨਮਸਕਾਰ।

ਗਲਤ ਸੰਗਤ ਕਰਦੇ ਹਨ, ਜਿਹੜਾ ਨਸ਼ੇ ਜੋ ਆਪਣਾ ਜੀਵਨ ਸਮਝਦੇ ਹਨ। ਬੱਚਿਆਂ ਦੇ ਇਲਾਵਾ ਨੌਜਵਾਨਾਂ 'ਚੋਂ ਵੀ ਕਈ ਵਾਰੀ ਬੁਰੀ ਸੰਗਤੀ ਜਿਹੜੀ ਹੈ ਵਿਗਾੜਦੀ ਹੈ। ਦੋਸਤਾਂ ਦੀ ਦਿੱਖਾ ਦੇਖੀ ਜਿਹੜੀ ਹੈ ਨੌਜਵਾਨ ਵੀ ਜਿਹੜੇ ਹਨ ਨਸ਼ਾ ਕਰਨੇ ਲੱਗਦੇ ਹਨ। ਕਨੇ ਆਪਣੇ ਦੂਸਰੇ ਸਾਥੀਆਂ ਜੋ ਵੀ ਨਸ਼ਾ ਕਰਨੇ ਵਾਸਤੇ ਬੋਲਦੇ ਹਨ, ਪ੍ਰੇਰਿਤ ਕਰਦੇ ਹਨ। ਦਿਖਾ ਤਣਾਅ ਹੋਈ ਆ, ਪਰੇਸ਼ਾਨੀ ਹੋਈ ਆ, ਕਿਸੇ ਤਰ੍ਹਾਂ ਦੀ ਜਿਹੜਾ ਪਰਿਵਾਰਿਕ ਪਰੇਸ਼ਾਨੀ ਸਮੱਸਿਆ ਦੇ ਕਾਰਨ ਇਨਸਾਨ ਨਸ਼ਾ ਕਰਨੇ ਦਾ ਆਦੀ ਹੋ ਜਾਂਦਾ ਹੈ। ਆਪਣੇ ਗਮ ਭੁਲਾਉਣੇ ਵਾਸਤੇ ਨਸ਼ਾ ਕਰਨੇ ਲੱਗਦਾ ਹੈ। ਬੇਰੁਜ਼ਗਾਰੀ, ਗਰੀਬੀ, ਕੋਈ ਬਿਮਾਰੀ ਜਾਂ ਫਿਰ ਪਰਿਵਾਰਿਕ ਸਮੱਸਿਆ ਦੇ ਚਲਦਿਆਂ ਨਸ਼ਾ ਕਰਨਾ ਲੱਗੀ ਪਾਉਂਦਾ ਹੈ। ਦਿਖਾ ਨਸ਼ਾ ਕਰਨੇ ਦੇ ਬਾਅਦ ਦਿਖਾ ਇਹ ਬੜੀ ਬੁਰੀ ਜਿਹੜੀ ਨਸ਼ਾ ਇੱਕ ਜਿਹੜਾ ਬੜੀ ਬੁਰੀ ਸਮੱਸਿਆ ਹੈ, ਜਿਸ ਦੇ ਕਾਰਨ ਜਿਹੜਾ ਹੈ ਗਰੀਬੀ, ਬੇਰੁਜ਼ਗਾਰੀ ਕਨੇ ਆਤੰਕਵਾਦ ਜਿਹੜਾ ਹੈ ਫੈਲਦਾ ਹੈ। ਨਸ਼ਾ ਕਰਨ ਵਾਲਾ ਜਿਹੜਾ ਮਾਨੂੰ ਆਪਾ ਖੋਜ ਦਿੰਦਾ ਹੈ, ਕਨੇ ਉਸ ਜੋ ਇਹ ਵੀ ਪਤਾ ਨਹੀਂ ਹੁੰਦਾ ਹੈ ਸੈ ਕਿੱਥੋਂ ਹੈ, ਕਿਆ ਕਰਦਾ ਹੈ, ਕਨੇ ਆਪਣੇ ਘਰ 'ਚ ਬੀਵੀ ਬੱਚਿਆਂ ਜੋ ਮਾਰਨਾ ਲੱਗਦਾ ਹੈ। ਕਨੇ ਕੁਛ ਨਸ਼ੇ ਤਾਂ ਦੇ ਹੁੰਦੇ ਹਨ ਜਿਵੇਂ ਅਫੀਮ, ਕੋਕੀਨ ਦਾ ਨਸ਼ਾ ਕਰਨੇ ਦੇ ਬਾਅਦ ਇਨਸਾਨ ਅੰਦਰ 'ਤੇ ਜਿਹੜਾ ਹੈ ਉਤੇਜਿਤ ਹੁੰਦਾ ਹੈ। ਕਨੇ ਉਸ 'ਚੋਂ ਅਗਰ ਇਹ ਨਸ਼ਾ ਨਾ ਮਿਲੇ ਤਾਂ ਘਰ 'ਚ ਚੋਰੀ ਚਕਾਰੀ, ਕਨੇ ਦੇਖੋ ਹੋਰ ਵੀ ਕਈ ਹਿੰਸਾ ਜਿਹੜਾ ਹੈ ਕਰਨਾ ਸ਼ੁਰੂ ਕਰਦਾ, ਕਈ ਕਈ ਵਾਰ ਤਾਂ ਮਰਡਰ ਕਰਨੇ ਜੋ ਇਹ ਜਿਹੜੇ ਹਨ ਤਿਆਰ ਹੋ ਜਾਂਦੇ ਹਨ। ਕੁਛ ਨਸ਼ੇ ਐਸੇ ਹੁੰਦੇ ਹਨ ਜਿਵੇਂ ਸਿਗਰਟ ਪੀਣਾ, ਇਸ 'ਤੇ ਜਿਹੜਾ ਹੈ ਸਰੀਰਕ ਨੁਕਸਾਨ ਹੁੰਦਾ ਹੈ, ਸਰੀਰਕ ਜਿਹੜਾ ਹੈ ਅਸਾਂ ਦੀ ਸਿਹਤ ਖਰਾਬ ਹੁੰਦੀ ਹੈ। ਗੁਰਦਾ, ਸਿਗਰਟ ਪੀਣੇ 'ਤੇ ਜਿਖਾ ਗੁਰਦਾ, ਦਿਲੇ ਦੀ ਬਿਮਾਰੀ, ਕਹਿੰਦੇ ਫੇਫੜਿਆਂ ਦੀ ਬਿਮਾਰੀ, ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਬਿਮਾਰੀਆਂ ਹੋ ਜਾਂਦੀਆਂ ਹਨ। ਤਾਂ ਇਸ 'ਤੇ ਬਚਣ ਦੇ ਲਈ ਦਿਖਾ ਇੱਕ ਜਿਹੜਾ ਅਸਾਂ ਜੋ ਮਤਲਬ ਕਹਿਣੇ ਦਾ ਮਤਲਬ ਹੈ ਕਿ ਜਾਗਰੂਕਤਾ ਜਿਹੜੀ ਹੋਣੀ ਬੜੀ ਹੀ ਜ਼ਰੂਰੀ ਹੈ। ਜਾਗਰੂਕਤਾ ਸੌਗੀ ਹੀ ਨਸ਼ੇ ਦੀ ਲੱਤ ਜੋ ਖਤਮ ਕੀਤਾ ਜਾ ਸਕਦਾ ਹੈ, ਯਾਨੀ ਕਿ ਸਹੀ ਜਾਣਕਾਰੀ, ਸਹੀ ਮਾਰਗਦਰਸ਼ਨ ਕਨੇ ਮਾਨਸਿਕ ਜਾਗਰੂਕਤਾ ਦੀ ਤਾਕਤ 'ਤੇ ਹੀ ਸਮਾਜ ਜੋ ਨਸ਼ੇ ਦੀ ਇਸ ਗੰਭੀਰ ਸਮੱਸਿਆ 'ਤੇ ਮੁਕਤ ਕਰਾਇਆ ਜਾ ਸਕਦਾ ਹੈ। ਜੇਕਰ ਅਸਾਂ ਇਸ ਗੱਲਾਂ ਜੋ ਸਰਕਾਰੀ ਕਨੇ ਸਮਾਜਿਕ ਢੰਗੇ ਨੇ ਦੇਖੀਏ ਤਾਂ ਇਸ ਕੰਮੇ ਤਾਈਂ ਸਾਂਝੋ ਸਰਕਾਰੀ ਕਨੇ ਜਿਹੜੇ ਅਸਾਂ ਦੇ ਪ੍ਰਾਈਵੇਟ ਸਕੂਲਾਂ 'ਚ ਸਵੇਰੇ ਦੀ ਪ੍ਰਾਰਥਨਾ ਸਭਾ 'ਚ ਆਪਸ 'ਚ ਇੱਕ ਦੂਜੇ ਕਨੇ ਬਹਿਸ ਜਾਂ ਬੋਲ ਸਕਦੇ ਡਿਬੇਟ ਕਰਾਈ ਕੇ, ਕਨੇ ਨੁੱਕੜ ਨਾਟਕਾਂ ਕਰਾਈ ਕਰੀ ਨਸ਼ੇ ਦੀਆਂ ਜਿਹੜੀਆਂ ਖਰਾਬੀਆਂ ਬਾਰੇ ਜਿਹੜਾ ਹੈ ਬੱਚਿਆਂ 'ਚੋਂ ਨੌਜਵਾਨਾਂ 'ਚੋਂ ਦੱਸਣਾ ਚਾਹੀਦਾ ਹੈ। ਦੇਖਾ ਮਾਸਟਰਾਂ ਕਨੇ ਮਾਂ ਬਾਬਾ ਦਾ ਜਿਹੜਾ ਹੈ ਆਪਸ 'ਚ ਜਿਹੜਾ ਹੈ ਤਾਲਮੇਲ ਹੋਣਾ ਚਾਹੀਦਾ ਹੈ, ਤਾਂ ਕਿ ਅਗਰ ਤੁਸਾਂ ਦੇ ਬੱਚੇ ਜਾਂ ਜਾਗਤੇ ਦੇ ਸੁਭਾਵ 'ਚ ਕੋਈ ਬਦਲਾਵ ਅਗਰ ਤੁਸਾਂ 'ਚ ਨਜ਼ਰ ਆਉਂਦਾ ਹੈ ਤਾਂ ਵਕਤੇ 'ਚ ਹੀ ਜਿਹੜਾ ਹੈ ਪਤਾ ਲੱਗੀ ਸਕੇ। ਫਿਰ ਬੋਲਾ ਜੀ ਦਿਖਾ ਲੋਕਾਂ ਦੇ ਦਿਲਾਂ ਤੱਕ ਜੀ ਬੋਲਦੇ ਹਨ ਨਾ ਕਿ ਕੋਈ ਵੀ ਗੱਲ ਜੇਕਰ ਲੋਕਾਂ ਦੇ ਦਿਲਾਂ ਤੱਕ ਜਿਹੜੀ ਹੈ ਪੁਜਾਣੀ ਹੋ ਤਾਂ ਆਪਣੀ ਬੋਲੀ ਕਨੇ ਲੋਕ ਕਲਾ ਦੇ ਦਾ ਸਹਾਰਾ ਲੈਣਾ ਸਾਰਿਆਂ 'ਤੇ ਖਰਾ ਹੁੰਦਾ ਹੈ। ਜਿਹੜੀ ਗੱਲ ਆਪਣੀ ਮਿੱਟੀ ਦੀ ਬੋਲੀ 'ਚ ਹੁੰਦੀ ਹੈ ਸੈ ਸਿੱਧੀ ਜਿਹੜੀ ਹੈ ਦਿਲੇ 'ਚ ਛੁੰਦੀ ਹੈ। ਗ੍ਰਾਮ 'ਚ ਦਿਖਾ ਮਹਿਲਾ ਮੰਡਲ, ਯੁਵਾ ਕਲੱਬ ਕਨੇ ਗ੍ਰਾਮ ਪੰਚਾਇਤਾਂ 'ਚੋਂ ਬੋਲੀ ਕਰੀ ਇਸਾ ਗੱਲਾਂ ਪਰ ਜਿਹੜਾ ਹੈ ਅਸਾਂ 'ਚੋਂ ਗੱਲਬਾਤ ਕਰਨੀ ਚਾਹੀਦੀ ਹੈ, ਚਰਚਾ ਕਰਨੀ ਚਾਹੀਦੀ ਹੈ। ਜਵਾਨਾਂ ਦੀ ਤਾਕਤ ਜੋ ਠੀਕ ਪਾਸੇ ਲਗਾਉਣੇ ਤਾਈਂ ਖੇਲ ਕੂਦ, ਦੌੜ ਕਨੇ ਕਸਰਤੀ ਕੰਮਾਂ ਦਾ ਜਿਹੜਾ ਹੈ ਜੁਗਾੜ ਕਰਨਾ ਚਾਹੀਦਾ ਹੈ। ਹਰ ਇਲਾਕੇ ਜਾਂ ਵੱਡੇ ਸਕੂਲ ਕਾਲਜਾਂ 'ਚ ਇਹਨਾਂ ਗੱਲਾਂ ਜੋ ਸਮਝਾਉਣੇ ਤਾਈਂ ਚੁੱਪ ਚਾਪ ਜਿਹੜੀ ਹੈ ਬੱਚਿਆਂ ਦੀ ਕੌਂਸਲਿੰਗ ਕਰਨੀ ਚਾਹੀਦੀ ਹੈ। ਨਿਯਮਾਂ ਦਾ ਕੜਾਈ ਕਨੇ ਪਾਲਣ ਕਰਨਾ ਚਾਹੀਦਾ ਹੈ। ਸਕੂਲ ਕਾਲਜਾਂ ਦੇ 100 ਮੀਟਰ ਦੇ ਘੇਰੇ 'ਚ ਬੀੜੀ, ਸਿਗਰਟ ਜਾਂ ਕੋਈ ਵੀ ਨਸ਼ਾ ਵੇਚਣਾ ਜਿਹੜਾ ਹੈ ਬਿਲਕੁਲ ਹੀ ਬੰਦ ਕਰਨਾ ਚਾਹੀਦਾ ਹੈ। ਜਿਹੜੇ ਲੋਕ ਇਸ ਦਲਦਲੇ 'ਚ ਫਸੀ ਗਏ ਹਨ ਉਹਨਾਂ ਜੋ ਅਪਰਾਧੀ ਨਹੀਂ ਬਲਕਿ ਬਿਮਾਰ ਸਮਝੀ ਕਰੀ ਉਹਨਾਂ ਦੇ ਇਲਾਜ ਅਤੇ ਉਹਨਾਂ ਜੋ ਸਹੀ ਰਸਤੇ ਪਰ ਪਾਉਣੇ ਦਾ ਜਿਹੜਾ ਹੈ ਯਤਨ ਕਰਨਾ ਚਾਹੀਦਾ ਹੈ। ਨਸ਼ਾ ਸਿਰਫ ਇੱਕ ਬੰਦੇ 'ਚੋਂ ਨਹੀਂ ਬਲਕਿ ਪੂਰੇ ਟੱਬਰੇ 'ਚੋਂ ਕਹਿੰਦੇ ਆਉਣੇ ਵਾਲੀ ਪੀੜ੍ਹੀਆਂ 'ਚੋਂ ਖੋਖਲਾ ਕਰੀ ਦਿੰਦਾ ਹੈ। ਜਾਗਰੂਕਤਾ ਹੀ ਇਹ ਵੱਡਾ ਹਥਿਆਰ ਹੈ ਜਿਹੜਾ ਜਵਾਨਾਂ ਜੋ ਨਸ਼ੇ ਜੋ ਨਾ ਬੋਲਣ ਦੀ ਹਿੰਮਤ ਅਤੇ ਖਰੇ ਖੋਟੇ ਦੀ ਸਮਝ ਦਿੰਦਾ ਹੈ। ਤਾਂ ਕਹਿਣ ਦਾ ਮਤਲਬ ਹੈ ਜਾਗਰੂਕਤਾ 'ਤੇ ਜਿਹੜਾ ਹੈ ਅਸਾਂ ਦੇ ਦੇਣਾ।

ਬੱਚਿਆਂ ਤੇ ਜਿਹੜਾ ਹੈ ਆਪਣੇ ਨੌਜਵਾਨਾਂ ਜੋ ਜਿਹੜਾ ਹੈ ਦੂਰ ਰੱਖ ਸਕਦੇ ਹਨ। ਹੁਣ ਚਲਦੇ ਹਨ ਮਨੋਰੰਜਨ ਦੀ ਤਰਫ, ਸੁਣਦੇ ਹਨ ਕਾਰਜਕ੍ਰਮ ਦਾ ਅਗਲਾ ਲੋਕ ਗੀਤ। ਆਵਾਜ਼ ਹੈ ਪੁਸ਼ਪਲਤਾ ਦੀ।

ਕਾਰਜਕ੍ਰਮ ਜੋ ਅੱਗੇ ਵਧਾਉਂਦੇ ਹਨ, ਜਾਣਕਾਰੀ ਦੇਣਾ ਲੱਗੇ ਹਨ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਦੇ ਬਾਰੇ 'ਚ। ਦੇਖਾ, ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਸਰਕਾਰ ਦੀ ਇੱਕ ਬੜੀ ਖਾਸ ਯੋਜਨਾ ਹੈ, ਜਿਹਦਾ ਅਸਲੀ ਮਕਸਦ ਦੇਸ਼ਾਂ ਦੇ ਜਵਾਨਾਂ ਜੋ ਕੰਮ ਧੰਦਿਆਂ ਕਨੇ ਜੋੜਨਾ ਕਨੇ ਉਹਨਾਂ ਜੋ ਹੁਨਰਮੰਦ ਬਣਾਉਣਾ ਹੈ, ਤਾਂ ਕਿ ਸਹਿ ਆਪਣੀ ਖਰੀ ਰੋਜ਼ੀ ਰੋਟੀ ਕਮਾਈ ਸਕਣ। ਇਸ ਯੋਜਨਾ 'ਚ ਨੌਜਵਾਨਾਂ ਜੋ ਬਿਨਾਂ ਪੈਸੇ ਦੇ ਟ੍ਰੇਨਿੰਗ ਦਿੱਤੀ ਜਾਂਦੀ ਹੈ, ਕਨੇ ਕੋਰਸ ਪੂਰਾ ਹੋਣੇ ਪਰ ਸਰਕਾਰੀ ਸਰਟੀਫਿਕੇਟ ਕਨੇ ਪੈਸੇ ਵੀ ਦਿੱਤੇ ਜਾਂਦੇ ਹਨ। ਇਸ ਯੋਜਨਾ ਦਾ ਜਿਹੜਾ ਹੈ ਮਕਸਦ ਹੈ, ਜਵਾਨਾਂ ਜੋ ਤਕਨੀਕੀ ਕੰਮਕਾਰ ਦੀ ਜਾਣਕਾਰੀ ਦੇ ਕਰੀ ਕੰਮੇ ਦੇ ਕਾਬਿਲ ਬਣਾਉਣਾ। ਜਿਹੜੇ ਲੋਕ ਪਹਿਲੇ 'ਤੇ ਹੀ ਕੋਈ ਕੰਮ ਜਾਣਦੇ ਹਨ, ਜਿਵੇਂ ਕਿ ਤਰਖਾਣ, ਨਲਕਾ ਠੀਕ ਕਰਨੇ ਦੇ ਕਰਨੇ ਵਾਲੇ, ਉਹਨਾਂ ਦੇ ਹੁਨਰ ਜੋ ਜਿਹੜਾ ਪਛਾਣਨਾ, ਕਨੇ ਉਹਨਾਂ ਜੋ ਸਰਕਾਰੀ ਜਿਹੜਾ ਹੈ ਸਰਟੀਫਿਕੇਟ ਦੇਣਾ। ਟ੍ਰੇਨਿੰਗ ਪੂਰੀ ਹੋਣੇ ਦੇ ਬਾਅਦ ਜਵਾਨਾਂ ਜੋ ਕੰਮ ਧੰਦਾ ਤੋਪਣੇ 'ਚ ਜਿਹੜਾ ਹੈ ਮਦਦ ਦਿੱਤੀ ਜਾਂਦੀ ਹੈ। ਦੇਖਾ, ਇਸ ਯੋਜਨਾ ਦੇ ਜਿਹੜੇ ਹਨ ਖਾਸ ਜਿਹੜੇ ਕਿਆ ਹਿੱਸੇ ਹਨ, ਦੇਖਾ ਇਹ ਉਹਨਾਂ ਜਵਾਨਾਂ ਤਾਈਂ ਹੈ ਜਿਨ੍ਹਾਂ ਸਕੂਲ ਕੋਲਜ ਛੱਡੀ ਦਿੱਤਾ ਹੈ ਜਾਂ ਫਿਰ ਜਿਹੜੇ ਰੋਜ਼ਗਾਰ ਹਨ। ਕਹਿਣੇ ਦਾ ਮਤਲਬ ਹੈ ਕਿ ਟ੍ਰੇਨਿੰਗ ਜਿਹੜੀ ਹੈ ਉਹਨਾਂ ਬੱਚਿਆਂ 'ਚੋਂ ਦਿੱਤੀ ਜਾਂਦੀ ਹੈ ਜਿਨ੍ਹਾਂ ਸਕੂਲ ਕਨੇ ਕੋਲਜ ਜਿਹੜਾ ਹੈ ਛੱਡੀ ਦਿੱਤਾ ਹੈ। ਕਨੇ ਕੋਈ ਜਿਹੜੇ ਹਨ ਨੌਜਵਾਨ ਸੈ ਬੇਰੁਜ਼ਗਾਰ ਹਨ। ਇਸ 'ਚ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ, ਕੰਮੇ ਦੇ ਕੰਨੇ ਕੰਨੇ ਗੱਲਬਾਤ ਕਰਨੇ ਦਾ ਤਰੀਕਾ, ਕੰਪਿਊਟਰ, ਮੋਬਾਈਲ ਚਲਾਉਣਾ, ਕੰਨੇ ਆਪਣਾ ਕੰਮ ਜਿਹੜਾ ਹੈ ਕੰਮ ਧੰਦਾ ਸ਼ੁਰੂ ਕਰਨੇ ਦੀ ਸਮਝ ਵੀ ਦਿੱਤੀ ਜਾਂਦੀ ਹੈ। ਜਿਹੜੇ ਲੋਕਾਂ ਵੱਲ ਪਹਿਲੇ 'ਤੇ ਕੋਈ ਕੰਮ ਹੈ, ਜਿਵੇਂ ਕਿ ਸਾਡੇ ਪੁਰਾਣੇ ਕਾਰੀਗਰ, ਉਹਨਾਂ ਦੇ ਕੰਮੇ ਜੋ ਪਰਖਿਆ ਜਾਂਦਾ ਹੈ, ਫਿਰ ਉਹਨਾਂ ਜੋ ਸਰਕਾਰੀ ਜਿਹੜਾ ਹੈ ਸਰਟੀਫਿਕੇਟ ਜਿਹੜਾ ਹੈ ਦਿੱਤਾ ਜਾਂਦਾ ਹੈ। ਕੁਝ ਖਾਸ ਇਲਾਕਿਆਂ ਜਾਂ ਪਿਛੜੇ ਵਰਗਾਂ ਦੇ ਜਵਾਨਾਂ ਤਾਈਂ ਅਲੱਗ ਜਿਹੜੀ ਹੈ ਟ੍ਰੇਨਿੰਗ ਪ੍ਰੋਗਰਾਮ ਵੀ ਚਲਾਈ ਜਾਂਦੀ ਹੈ, ਉਹਨਾਂ ਜੋ ਟ੍ਰੇਨਿੰਗ ਦਿੱਤੀ ਜਾਂਦੀ ਹੈ। ਦੇਖਾ ਕੌਣ ਕੌਣ ਜਿਹੜਾ ਹੈ ਨੌਜਵਾਨ ਜਾਂ ਆਦਮੀ ਇਸ ਯੋਜਨਾ ਦਾ ਫਾਇਦਾ ਚੁੱਕੀ ਸਕਦਾ ਹੈ। ਭਾਰਤ ਦਾ ਕੋਈ ਵੀ ਜਵਾਨ ਜਿਹੜਾ ਬੇਰੁਜ਼ਗਾਰ ਹੋ ਜਾਂ ਜਿਹਨੇ ਪੜ੍ਹਾਈ ਵਿੱਚੇ ਹੀ ਛੱਡੀ ਉਹ ਸੈ ਇਸ ਯੋਜਨਾ ਦਾ ਫਾਇਦਾ ਚੁੱਕੀ ਸਕਦਾ ਹੈ, ਜਿਹਦੇ ਵੱਲ ਆਪਣਾ ਆਧਾਰ ਕਾਰਡ ਕਨੇ ਬੈਂਕ ਖਾਤਾ ਜਿਹੜਾ ਹੈ ਉਸਦਾ ਹੋਣਾ ਚਾਹੀਦਾ ਹੈ। ਜਿਹੜਾ ਕੋਈ ਨਵਾਂ ਕੰਮ ਜਾਂ ਹੁਨਰ ਸਿੱਖਣਾ ਚਾਹੁੰਦਾ ਹੋ, ਸੈ ਵੀ ਇਸ ਯੋਜਨਾ ਦਾ ਫਾਇਦਾ ਚੁੱਕੀ ਸਕਦਾ ਹੈ। ਇਸ ਯੋਜਨਾ ਦੇ ਤਹਿਤ ਜਿਹੜਾ ਹੈ ਕੁਝ ਕੋਰਸਾਂ ਦੀ ਜਿਹੜੀ ਹੈ ਨੌਜਵਾਨਾਂ ਜੋ ਟ੍ਰੇਨਿੰਗ ਦਿੱਤੀ ਜਾਂਦੀ ਹੈ, ਸਹਿ ਹਨ ਬਿਜਲੀ ਦਾ ਕੰਮ ਕਨੇ ਹਾਰਡਵੇਅਰ, ਕੰਪਿਊਟਰ ਕਨੇ IT, ਕੱਪੜੇ ਸਿਲਾਈ ਦਾ ਕੰਮ, ਦੁਕਾਨਦਾਰੀ ਕਨੇ ਵਪਾਰ, ਹੋਟਲ ਕਨੇ ਸੈਰ ਸਪਾਟਾ, ਇਹ ਬੋਲੀ ਸਕਦੇ ਹੋਸਪਿਟੈਲਿਟੀ ਕਨੇ ਟੂਰਿਜ਼ਮ, ਸਿਹਤ ਸੰਭਾਲ, ਖੇਤੀਬਾੜੀ ਕਨੇ ਮਕਾਨ ਬਣਾਉਣੇ ਦਾ ਕੰਮ। ਇਹ ਜਿਹੜੇ ਹਨ 7 ਕੋਰਸਾਂ 'ਚ ਜਿਹੜਾ ਹੈ ਨੌਜਵਾਨ ਟ੍ਰੇਨਿੰਗ ਜਿਹੜਾ ਲੈ ਸਕਦੇ ਹਨ। ਦੇਖਾ ਤੁਸੀਂ ਇਸ ਯੋਜਨਾ ਕਨੇ ਕਿਵੇਂ ਜੁੜ ਸਕਦੇ ਹਨ? ਦੇਖਾ ਸਰਕਾਰੀ ਵੈਬਸਾਈਟ ਦੇ 'ਚ ਜਾਈ ਕਨੇ ਤੁਸੀਂ ਇਸ ਯੋਜਨਾ ਸੌਗੀ ਜੁੜ ਸਕਦੇ ਹਨ। ਜਿਵੇਂ ਸਾਰੇ ਤੋਂ ਪਹਿਲੇ ਕੌਸ਼ਲ ਭਾਰਤ ਜਾਂ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਦੀ ਸਰਕਾਰੀ ਵੈਬਸਾਈਟ ਪਰ ਜਾ ਕੇ ਨਾਂ ਦਰਜ ਕਰਾਈ ਕੇ ਆਪਣਾ ਨਾਂ, ਪਤਾ, ਆਧਾਰ ਨੰਬਰ ਕਨੇ ਮੋਬਾਈਲ ਨੰਬਰ ਜਿਹੜਾ ਹੈ ਭਰੀ ਕੇ ਜਿਹੜਾ ਹੈ ਇਸ ਜ਼ਰੂਰੀ ਹੈ। ਕਨੇ ਆਪਣੀ ਪਸੰਦ ਦਾ ਕੰਮ ਕਨੇ ਆਪਣੇ ਸਭ ਤੋਂ ਨੇੜੇ ਦਾ ਜਿਹੜਾ ਟ੍ਰੇਨਿੰਗ ਸੈਂਟਰ ਤੁਸੀਂ ਜਿਹੜਾ ਹੈ ਚੁਣੀ ਸਕਦੇ ਹਨ। ਜ਼ਰੂਰੀ ਕਾਗਜ਼ਾਤ ਜਮ੍ਹਾਂ ਕਰਕੇ ਆਪਣਾ ਫਾਰਮ ਜਿਹੜਾ ਪੂਰਾ ਕਰਨਾ ਕਰਕੇ ਤੁਸੀਂ ਇਸ ਜਿਹੜਾ ਹੈ ਯੋਜਨਾ ਕਨੇ ਜੁੜੀ ਸਕਦੇ ਹਨ, ਕਨੇ ਇਸ ਯੋਜਨਾ ਦਾ ਫਾਇਦਾ ਚੁੱਕੀ ਸਕਦੇ ਹਨ। ਕਨੇ ਇਸ ਯੋਜਨਾ ਦੇ

ਦਿੱਤੀ ਜਾਣੇ ਵਾਲੀ ਟ੍ਰੇਨਿੰਗ ਬਿਲਕੁਲ ਮੁਫਤ ਹੁੰਦੀ ਹੈ। ਕੋਰਸ ਪੂਰਾ ਹੋਣੇ ਕਨੇ ਟੈਸਟ ਪਾਸ ਕਰਨੇ ਦੇ ਬਾਅਦ ਬੰਦੇ ਜੋ ਭਾਰਤ ਸਰਕਾਰ ਦਾ ਸਰਟੀਫਿਕੇਟ ਕਨੇ ਕੰਮ ਸ਼ੁਰੂ ਕਰਨੇ ਤਾਈਂ ਕੁਛ ਪੈਸੇ ਸਿੱਧੇ ਉਸਦੇ ਬੈਂਕ ਖਾਤੇ 'ਚ ਪਾਈ ਦਿੱਤੇ ਜਾਂਦੇ ਹਨ। ਤਾਂ ਦੇਖਾ ਇਹ ਜਾਣਕਾਰੀ ਸੀ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਦੇ ਬਾਰੇ 'ਚ। ਹੁਣ ਲਗਾਉਂਦੇ ਹਨ ਖਾਸ ਖਾਸ ਖਬਰਾਂ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਬੋਲਿਆ ਹੈ ਕਿ ਭਵਿੱਖ 'ਚ ਚੁਣੌਤੀਆਂ ਸੌਗੀ ਨਿਪਟਣੇ ਲਈ ਲੋਕ ਨਿਰਮਾਣ ਮਹਿਕਮੇ ਜੋ ਸਸ਼ਕਤ ਕਨੇ ਤਕਨੀਕ ਅਧਾਰਿਤ ਕਾਰਜ ਪ੍ਰਣਾਲੀ ਜੋ ਅਪਣਾਉਣਾ ਜ਼ਰੂਰੀ ਹੈ। ਅੱਜ ਸ਼ਿਮਲੇ 'ਚ ਲੋਕ ਨਿਰਮਾਣ ਵਿਭਾਗ ਗੁਣਵੱਤਾ ਆਸ਼ਵਾਸਨ ਵਿਸ਼ੇ ਪਰ ਆਯੋਜਿਤ ਉੱਤਰ ਖੇਤਰੀ ਅੰਤਰ ਰਾਜੀ ਸੰਵਾਦ ਸੱਤਰ ਦੀ ਪ੍ਰਧਾਨਗੀ ਕਰਦਿਆਂ ਹੋਇਆਂ ਉਹਨਾਂ ਇਹ ਗੱਲ ਬੋਲੀ। ਮੁੱਖ ਮੰਤਰੀ ਨੇ ਬੋਲਿਆ ਕਿ ਪਿਛਲੇ 3 ਸਾਲਾਂ 'ਚ ਹਿਮਾਚਲ ਨੇ ਕਈ ਕੁਦਰਤੀ ਆਪਦਾ ਦਾ ਸਾਹਮਣਾ ਕੀਤਾ ਹੈ, ਕਹਿੰਦੇ ਇਸ ਦੌਰਾਨ ਲੋਕ ਨਿਰਮਾਣ ਮਹਿਕਮੇ ਦੀ ਭੂਮਿਕਾ ਸਰਾਹਨੀ ਹੈ। ਰਾਸ਼ਟਰੀ ਪ੍ਰੀਖਿਆ ਏਜੰਸੀ ਯਾਨੀ ਕਿ NTA ਦੀ ਕੱਲ੍ਹ ਹੋਣ ਵਾਲੀ ਨੀਟ UG ਦੁਆਰਾ ਇਮਤਿਹਾਨ ਲਈ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। NTA ਨੇ ਦੱਸਿਆ ਕਿ ਦੁਬਾਰਾ ਇਮਤਿਹਾਨ ਦੇਸ਼ ਦੇ 551 ਸ਼ਹਿਰਾਂ ਕਨੇ ਵਿਦੇਸ਼ਾਂ ਦੇ 14 ਸ਼ਹਿਰਾਂ 'ਚ ਕਰਵਾਈ ਜਾਂਦੀ ਹੈ। 22,79,000 ਤੋਂ ਜ਼ਿਆਦਾ ਵਿਦਿਆਰਥੀ ਇਹਦੇ 'ਚ ਹਿੱਸਾ ਲੈਦੇ ਹਨ। ਤਾਂ ਦੇਖਾ ਇਹਦੀਆਂ ਖਾਸ ਖਾਸ ਖਬਰਾਂ। ਤਾਂ ਜਾਂਦੇ ਜਾਂਦੇ ਹੁਣ ਸੁਣ ਲੈਂਦੇ ਹਨ ਸ਼ਾਂਤੀ ਬਿਸਟ ਕਨੇ ਸਾਥੀਆਂ ਦਾ ਗਾਇਆ ਕਾਰਜਕ੍ਰਮ ਦਾ ਅਗਲਾ ਲੋਕ ਗੀਤ।

ਦਿਖਾਉਂਦੇ ਹੋਏ ਮਹਾਂਪੁਰਸ਼ਾਂ ਦਾ ਇਹ ਬੋਲਣਾ ਸੋ ਕਿ ਸੰਗੀਤਾ ਦੇ ਪਿੱਛੇ ਪਿੱਛੇ ਭਗਵਾਨ ਵੀ ਚਲੋ ਸੋ। ਭਾਵਾ ਸਾਥੀ ਭਜਨ ਗੀਤ ਦੁਆਰਾ ਅਗਰ ਅਸੀਂ ਭਗਵਾਨ ਵੀ ਜੋ ਭਗਵਾਨਾ ਕੇ ਭਜਨ ਗਾਓ ਸੋ ਤੋ ਸੇ ਵੀ ਜੋ ਸੋ ਭਗਵਾਨ ਵੀ ਸਾਥੀ ਸਾਥੀ ਚਲੋ ਸੋ। ਜਬਕਿ ਸੰਗੀਤਾ ਰੀ ਮਧੁਰਤਾ ਸੰਗੀਤ ਆਤਮਾ ਰੇ ਆਤਮਾ ਪਾਉਂਦੇ ਮਨਾਂ ਕੇ ਸ਼ਾਂਤ ਕਰੋ ਸੋ ਔਰ ਇੱਥੇ ਦੀ ਤੈਂਕੇ ਜੋ ਪ੍ਰਸਿੱਧ ਵਿਦਵਾਨ ਸੋ ਤੇ ਉਹ ਬੋਲਿਆ ਕਰੋ ਸੋ ਕਿ ਸੰਗੀਤ ਮਾਣੂ ਰੀ ਜੋ ਸੋ ਵਿਸ਼ਵ ਵਿਆਪੀ ਭਾਸ਼ਾ ਵੀ ਮਾਨੀ ਜਾਓ ਸੋ। ਯਾਨੀ ਸੰਗੀਤਾ ਰੀ ਕੋਈ ਭਾਸ਼ਾ ਨਹੀਂ ਹੋ ਨਾ ਕੋਈ ਸੀਮਾ ਸੋ ਸੇਮਾ ਰੇ ਪ੍ਰਕਿਰਤੀ ਰੀ ਤਈ ਸਭੀ ਪਾਉਂਦੇ ਸਮਾਨਤਾ ਰੱਖੋ ਸੋ। ਮਾਣੂ ਰੀ ਆਤਮਾ ਭਾ ਨਿਕਲਣੇ ਵਾਲੇ ਵਾ ਆਤਮਾ ਸਾਥੀ ਸੰਗੀਤ ਜੋ ਸੋ ਸੇ ਜੋੜੋ। ਸੰਗੀਤਾ ਰੀ ਸੁੰਦਰਤਾ ਸਰਲਤਾ ਵਾ ਤੇ ਤੇਰੀ ਅਪਾਰ ਸ਼ਕਤੀ ਦਾ ਅੰਦਾਜ਼ਾ ਇਤੇ ਵਾਤਾ ਫਾ ਲਗਾਇਆ ਜਾਓ ਸਕੋ ਸੋ ਕਿ ਮਾਰੇ ਇਤੀ ਦੇਵੀ ਦੇਵਤਾ ਵੀ ਬਿਨਾਂ ਮੁਰਲੀ ਔਰ ਬਿਨਾਂ ਡਮਰੂ ਵੀਣਾ ਫਾ ਬਿਨਾਂ ਪੂਰੇ ਨਹੀਂ ਸਮਝੇ ਗਏ ਸੋ। ਇਹਨਾਂ ਦਾ ਏਕ ਨਾਂ ਵੀ ਡਮਰੂਧਰ ਮੁਰਲੀਧਰ ਵਾ ਬੀਣਾ ਵਾਦਿਨੀ ਵਾ ਵੀ ਜਾਣਾ ਜਾਓ ਸੋ। ਜੋ ਬਤਾਇਆ ਜਾਓ ਕਿ ਭਗਵਾਨ ਵੀ ਸੰਗੀਤਾ ਫਾ ਬਿਨਾਂ ਅਧੂਰੇ ਸੋ ਤੋ ਮਾਣੂ ਰੀ ਤੋ ਕਾਈ ਬਾਤ ਬੋਲੀ ਸਕੂ। ਸੰਗੀਤ ਮਾਣੂ ਖੇ ਨਹੀਂ ਬਲਕਿ ਔਰ ਪ੍ਰਾਣੀਓ ਖੇ ਵੀ ਆਪਣੇ ਵਸ਼ਾ ਦਾ ਕਰਨੇ ਰੀ ਖਾਸੀਅਤ ਰੱਖੋ ਸੋ। ਸੰਗੀਤ ਮਨਾ ਖੇ ਇਕਾਗਰ ਕਰੋ ਸੋ ਔਰ ਸੰਗੀਤਾ ਫਾ ਤੁਸੇ ਆਪਣੇ ਇਸ਼ਟਾ ਖੇ ਜਲਦੀ ਖੁਸ਼ ਕਰ ਸਕੋ ਸੋ। ਯੋਗੀ ਜਨ ਜੀਵਨ ਪਰ ਜਨ ਜੀਵਾਤਮਾ ਵ ਪਰਮਾਤਮਾ ਕੇ ਪਾਣੇ ਖੇ ਏਕਤਾ ਰੀ ਤੈਂ ਖੇ ਆਪਣਾ ਪੂਰਾ ਜੀਵਨ ਸ਼ੁਕਾਈ ਦਿਓ ਸੋ। ਤੇਤੀ ਸੰਗੀਤਾ ਰੇ ਮਾਧਿਅਮਾ ਫਾ ਅਗਰ ਤੁਸੀਂ ਪਾਣਾ ਚਾਹੋ ਭਗਵਾਨਾ ਖੇ ਤੋ ਜਲਦੀ ਪਾਈ ਸਕੋ ਸੋ। ਤੋ ਸੰਗੀਤ ਜੋ ਸੋ ਸੰਗੀਤਾ ਰੇ ਮਾਧਿਅਮਾ ਫਾ ਹੀ ਅਸੇ ਭਗਵਾਨਾ ਖੇ ਵੀ ਪਾਈ ਸਕੋ ਸੋ। ਤੋ ਸੰਗੀਤਾ ਜੋ ਸੋ ਸੇ ਮਾਰੇ ਜੜ ਓ ਸੋ ਔਰ ਚੇਤਨਾ ਸੋ ਸੰਗੀਤਾ ਰੇ ਮਾਧਿਅਮਾ ਫਾ ਜੋ ਸੋ ਸੇ ਸੰਗੀਤਾ ਰੀ ਖਾਸੀਅਤ ਇਹ ਵਰਣਨ ਵੀ ਕਰਦੇ ਹੋਏ ਬੋਲਿਆ ਕਰੋ ਸੋ ਕਿ ਕਾਰਲਾਈਨੀ ਲਿਖੀ ਰੱਖਾ ਕਿ ਸੰਗੀਤਾ ਖੇ ਫਰਿਸ਼ਤੇ ਰੀ ਭਾਸ਼ਾ ਵੀ ਠੀਕ ਬੋਲਿਆ ਖਾ ਕਿ ਸੰਗੀਤ ਸੰਗੀਤਾ ਫਾ ਜੁੜੇ ਦੇ ਮਾਣੂ ਖੇ ਇਹ ਵੀ ਪਤਾਓ ਸੋ ਕਿ ਸੰਗੀਤਾ ਦੇ ਦੁਆਰਾ ਪੇੜ ਪੌਦੇ ਵੀ ਜਲਦੀ ਬੜੋ ਸੋ। ਔਰ ਸੰਗੀਤ ਇਤਨਾ ਮਧੁਰ ਹੋ ਤੋ ਗਾਏ ਭੈਂਸੇ ਵੀ ਮਧੁਰ ਸੰਗੀਤ ਸੁਣੀ ਰੋਜੋ ਸੋ ਸੇ ਦੁੱਧ ਜ਼ਿਆਦਾ ਦਿਓ ਸੋ। ਇਸ਼ਾ ਮਾਰੇ ਲੋਕ ਗੀਤ ਵੀ ਸੰਗੀਤ ਔਰ ਸੰਸਕ੍ਰਿਤੀ ਦੇ ਨੇੜੇ ਉਸੋ ਜੋ ਸਭੀ ਲੋਕ ਗੀਤ ਉਸੋ ਸੇ ਪ੍ਰਕਿਰਤੀ ਸਾਥੀ ਜੁੜੇ ਦੇ ਉਸੋ। ਦੇਵੀ ਦੇਵਤਾ ਰੇ ਗੀਤ ਸੰਗੀਤਾ ਦਾ ਵੀ ਦੇਖੋ ਤੁਸੀਂ ਸ਼ਾਦੀ ਵਿਆਹ ਅਤੇ ਸੇ ਵੀ ਆਸਰੇ ਸੰਗੀਤ ਜੋ ਉਸੋ ਸੇ ਪ੍ਰਕਿਰਤੀ ਸਾਥੀ ਜੁੜੇ ਦੇ ਉਸੋ। ਮਾਰੇ ਜੋ ਮੇਲੇ ਉਸੋ ਆਸਰੇ ਜੋ ਤੀਜ ਤਿਉਹਾਰ ਉਸੋ ਆਸਰੇ ਜੋ ਮੌਸਮਾਂ ਰੇ ਗੀਤ ਉਸੋ ਸੇ ਵੀ ਆਸਰੇ ਪ੍ਰਕਿਰਤੀ ਸਾਥੀ ਜੁੜੇ ਦੇ ਜੁੜਾਓ ਦਿਖਾਓ ਸੋ। ਪ੍ਰਕਿਰਤੀ ਵਾ ਸੰਗੀਤ ਜੋ ਸੋ ਸੇ ਅਤੇ ਤੇਰਾ ਸੰਬੰਧ ਬਤਾਓ ਸੋ। ਯਾਨੀ ਕਿ ਪ੍ਰਕਿਰਤੀ ਸੰਗੀਤਾ ਰੀ ਜਨਨੀ ਉਸੋ ਇਹ ਬੋਲਣੇ ਦਾ ਕੋਈ ਵੀ ਆਸੇ ਪਿੱਛੇ ਨਹੀਂ ਹਟੀ ਸਕਦੇ ਉਸੋ ਕਿਉਂਕਿ ਸੰਗੀਤ ਜੋ ਸੋ ਸੇ ਪ੍ਰਕਿਰਤੀ ਫਾ ਬਿਨਾਂ ਨਹੀਂ ਉਸੋ ਔਰ ਪ੍ਰਕਿਰਤੀ ਵੀ ਸੰਗੀਤਾ ਫਾ ਬਿਨਾਂ ਨਹੀਂ ਉਸੋ।